0: ਭੈਵ ਚ ਲਿਖੇ ਲੱਖ ਦਰਿਆ, ਭੈਵ ਚਗਨ ਕੱਢਿਆ ਵੇਗਾਰ, ਭੈਵ ਧਰਤੀ ਦੱਬੀ ਭਾਰ, ਭੈਵ ਚੰਦ ਫਿਰੈ ਸਿਰ ਭਾਰ, ਭੈਵ ਚ ਰਾਜਾ ਧਨ ਦੁਆਰ, ਭੈਵ ਚ ਸੂਰਜ ਭੈਵ ਵਿੱਚ ਚੰਦ ਕਹੋ ਕਰੋੜੀ ਚਲਤ ਅਨੰਤ, ਭੈਵ ਚ ਸਿੱਧ ਬਸੁਰਨਾਥ, ਭੈਵ ਚਾ ਡਾਣੇ ਆਕਾਸ਼, ਭੈਵ ਵਿੱਚ ਜੋਤ ਮਹਾਬਲ ਸੂਰ, ਭੈਵ ਜਾਵੇ ਜਾਵੇ ਪੂਰ ਸਗਲੇ ਆ ਪਉ ਲਿਖਿਆ ਸਰਲੇ, ਨਾਨਕ ਨਿਰਪਉ ਨਿਰੰਕਾਰ ਸਚ ਏਕ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਦਬਾਲ ਕੀਤੀ।

ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਬਰਤਨ ਸਰਬ ਜੰਝਾਰ।

ਆਪਣੇ ਸਭ ਤੋਂ ਜ਼ਿਆਦਾ ਜੀ ਲਾਉਣਾ ਚੰਗਾ ਲੱਗਦਾ ਆਪਣੇ।

ਸਤੀਆਂ ਮਨ ਸੰਤੋਖ ਉਪਜੈ ਦਿਨ ਕੈ ਵਿਚਾਰ ਦੇ ਮੰਗੇ ਸੈਸਾਂ ਗੁਣਾਂ ਸੁਭ ਕਰੇ ਸੰਸਾਰ ਚੋਰਾਂ ਜਾਰਾਂ ਤੇ ਕੂੜਿਆਰਾਂ ਖਾਨਾ ਬੈ ਵਿਕਾਰ ਇੱਕ ਹੁੰਦਾ ਖਾਈ ਚੱਲਿਆ ਥਾਉ ਤਨਾ ਪਿਕਾਈ ਕਾ ਜਲ ਥਲ ਜੀਆਂ ਪੁਰੀਆਂ ਲੋਆਂ ਕਾਰਾਂ ਕਾਰ ਓਏ ਜੇ ਆਖੇ ਸਤੁਖੈ ਜਾਣੇ ਤਨਾ ਪਿਤੇਰੀ ਸਾ ਨਾਨਕ ਭਗਤਾਂ ਪੁਖਸਾ।

ਹਾਂ ਵਿੱਚ ਜੰਮਿਆ ਹੋ ਚਮੂਆ, ਹਾਂ ਵਿੱਚ ਦਿੱਤਾ ਹੋ ਚਲਿਆ, ਹਾਂ ਵਿੱਚ ਕੱਟਿਆ ਹੋ ਚ ਗਿਆ, ਹਾਂ ਵਿੱਚ ਸੱਚਿਆ ਕੁੜਿਆਰ, ਹਾਂ ਵਿੱਚ ਪਾਪਨ ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਹੱਸੈ, ਹਾਂ ਵਿੱਚ ਰੋਵੈ, ਹਾਂ ਵਿੱਚ ਭਰੀਏ, ਹਾਂ ਵਿੱਚ ਦੋਵੈ।

ਵਡਿਆਈ ਵਡਾਪਾ ਆਇਆ ਵਡਿਆਈ ਵਡਾਪਾ।

ਆਸਾ ਮਹੱਲਾ 4।

ਹੀ ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਜ਼ਰ ਕਰੀ ਸੋ ਪਾਏ ਆਸ ਦੇਸੇ ਤੇ ਨ ਕੇਵਲ ਹੋਮੈ ਸ਼ਬਦ ਜਲਾਏ।

ਵਾਹਿਗੁਰੂ ਤੋਂ ਅਗੇ ਨੀਤਾ ਹੁੰਦੇ ਇੱਕ ਮੂਲਾਂ ਕੁਝ ਨਾਮਾਂ ਨੂੰ ਨਾਮ ਬਣਾਏ ਗਏ ਔਰ ਤੁਹਾਡੀ ਕਹਿੰਦੇ ਚੱਲ ਚੰਗਾ ਚਦਾ

ਮਤ ਥੋੜੀ ਸਿਰ ਗਵਾਏ, ਮਤ ਥੋੜੀ ਸਿਰ ਗਵਾਏ।

Satisfied, satisfied.

ऐसे करना।

0: ਜੁਗ ਜੁਗ ਫੇਰ ਵਟਾਈਏ ਗਿਆਨੀ ਬੁਝਖੇ ਤਾਖੀ ਸਤਿਗੁਰਾ ਸੰਤੋਖਾ ਧਰਮ ਗ੍ਰਥ ਵਾਹੁ ਤ੍ਰਤੈ ਰਥ ਜਤੈ ਕਾ ਜੋਰ ਗ੍ਰਥ ਵਾਹੁ ਦੁਆਪਰ ਤਪੈ ਕਾ ਸਤ ਗ੍ਰਥ ਵਾਹੁ ਕਲਯੁਗਰਾ ਥਗਨ ਕਾ ਕੂੜ ਗ੍ਰਥ ਵਾਹੁ ਮਹਲਾ ਪਹਿਲਾ
1: ਸਾਮ ਕਹੇ ਸਿਤੰਬਰ ਸਵਾਮੀ ਸਚ ਮੇ ਅੱਛੇ ਸਚ ਰਹੇ ਸਭ ਕੋ ਸਚ ਸਮਾਵੇ ਰਿਗ ਕਹਿ ਰਿਹਾ

ਭਗਵਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲਿਆਇਆ ਵਿੰਦਰਾਵਨ ਮੇ ਰੰਗ ਕੀਆ ਕਲਮਹਿ ਵੇਦ ਥਰਵਣ ਹੁਆ ਨਾਉ ਖੁਦਾਈ ਅਲੋ ਭਇਆ ਨੀਲ ਬਸਤਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੁਖ ਅੰਤਰ ਪਾਏ ਪੜੀ ਸਤਿਗੁਰ।

ਪਹਿਲਾ ਸਮਰੁਖ ਸਰਾਇ ਦਾ ਅਤ ਦੀਰਘ ਅਤ ਮੁੱਚ ਹੋਏ ਜਿਆਵੇ ਆਸ ਕਰ ਜਾਹਿੰਦ ਰਸ ਕਿਤ ਫਲ ਫਿੱਕੇ ਫਲ ਬਕ ਬਕੇ ਕੰਮ ਨਾ ਆਵੇ ਪਤ

ਨੰਗਾ ਦੁੱਧ ਚੱਲਿਆ ਤਦ ਸਿੱਖ ਰਾਜ ਰਾਵਣਾ ਹਾਏ।

ਸੰਤੋਖ ਸੁਤ ਜਾਤ ਕੰਡੀ ਸਤ ਵਟ ਏਹੋ ਜਨਿਉ ਜੀ ਕਾ ਹਿਤਾ ਭਾਂਡੇ ਕਤ ਨਾ ਹਿਉ ਤੁਟੈ ਨਾ ਮਲ ਲੱਗੈ ਨਾ ਹਿਉ ਜਲ ਨਾ ਜਾਏ ਧਨ ਸੁਮਣ ਸੁਨਾਨਕਾ ਜੋ ਗਲ ਚੱਲੇ ਪਾਏ।

ਪੁਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੈ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜ ਯਾਰ ਮਤ ਪਿੱਟੈ ਵੇ ਮਤ ਪਿੱਟੈ ਇਹ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੈ ਚੁਲੀ ਪਰੇਨ ਕਹੂ ਨਾਨਕ ਸੱਚ ਤੇ ਆਈਐ ਸੱਚ ਹੋਵੇ ਤਾਂ ਸੱਚ ਪਾਈਏ ਪੜੀ ਚਿਤੈ ਅੰਦਰ ਸਭ।

Mm-hmm.

ਜਰਿਆ ਜੋ ਮਹਾਰਿਆ ਜਰਿਆ ਜੋ ਮਹਾਰਿਆ।

0: ਆਇਆ ਜਗ ਸੰਭਾਲਾ ਤਾਂ ਮਨ ਵਸਾਈਆਂ ਹਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਨ ਕਦੀ ਆਪ ਗਿਆ ਆਇਆ ਸਹਿਤ ਨਾਲ ਪਾਇਆ ਸਹਿਤ
1: good

अपना हथिया अपना आपे है का।

ਸਾਡਾ ਲਈ ਹੈ ਕਿ ਚਲਾ ਹੋਈ ਪਰ ਘਾਲੀ ਹੈ ਕਿ ਚਲਾ ਹੋਈ।

ਨਾਲਿਆਣੇ ਦੋਸਤੀ ਕਦੇ ਨਾ ਆਵੇ ਰਾਸ। ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਦਾਸ, ਵਸੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ। ਸਾਹਿਬ ਸਿੱਤੀ ਹੁਕਮ ਨਾ ਚੱਲਿਆ ਕਹੀ ਬਣੇ ਅਰਦਾਸ, ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਵ।

0: ਸਾਹਿਤ ਉਠੈ ਜੋ ਮਿਲੈ ਮਹੱਲਾ ਦੂਜਾ।
1: ਏਕ ਨਹੀਂ ਚਾਕਰੀ ਜਿਤ ਭਉ ਖਸਮ ਨਾ ਜਾਏ, ਨਾਨਕ ਸੇਵਕ ਕਾਢੀਐ
0: ਜਿਸੇ ਤੀ ਖਸਮ ਸਮਾਏ। ਪੌੜੀ ਨਾਨਕ।

சத்நாம் சரிவாஹே குரு சாஹேவ் ஜி.

ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਗੁਰ ਅਰਜਨ ਪ੍ਰਤੱਖ ਹਰ ਸਤਿਗੁਰੂ ਜੀ ਵੱਲੋਂ ਬਿਹਾਗੜਾ ਰਾਗ ਦੇ ਵਿੱਚ ਛੰਤ ਰੂਪ ਦੇ ਅੰਦਰ ਪਾਵਨ ਸ਼ਬਦ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 547 ਅਤੇ 48 ਦੇ ਉੱਪਰ ਸਬਾਈਮਾਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਰਾਜੇ ਨੂੰ ਸੰਬੋਧਨ ਹੁੰਦਿਆਂ ਹੋਇਆਂ ਜਾਂ ਇੱਕ ਧਰਮੀ ਨੂੰ ਸਤਿਗੁਰੂ ਮਹਾਰਾਜ ਜੀ ਜਿਹੜਾ ਉਹ ਆਖ ਰਹੇ ਨੇ, ਸਮਝਾ ਰਹੇ ਨੇ। ਉਹ ਰਾਜਾ ਜਿਹੜਾ ਧਰਮੀ ਹੈ, ਨਿਆਂ ਕਰਨ ਵਾਲਾ ਹੈ, ਸੱਚ ਔਰ ਝੂਠ ਦਾ ਫੈਸਲਾ ਕਰਨ ਵਾਲਾ ਹੈ, ਔਰ ਇਸ ਧਰਮੀ ਨੂੰ, ਨਿਆਂ ਕਰਨ ਵਾਲੇ ਨੂੰ ਵੀ ਗੁਰੂ ਮਹਾਰਾਜ ਜੀ ਸਮਝਾਉਂਦੇ ਆ ਅਤੇ ਬੜੇ ਪਿਆਰ ਦੇ ਨਾਲ ਸਮਝਾਉਂਦੇ ਆ। ਇਹ ਨਹੀਂ ਕਿ ਗੁੱਸੇ ਦੇ ਵਿੱਚ ਆ ਕੇ ਜਾਂ ਖਿੱਝ ਕੇ, ਬੜੇ ਪ੍ਰੇਮ ਨਾਲ ਮਹਾਰਾਜ ਜੀ ਸਮਝਾਉਂਦੇ ਨੇ। ਜਿਹੜਾ ਇਹ ਰਾੜਾ ਅੱਖਰ ਹੈ, ਇਹ ਪ੍ਰੇਮ ਨਾਲ ਭਰਿਆ ਹੈ, ਪਿਆਰ ਦੇ ਨਾਲ। ਬਹੁਤ ਐਸੇ ਗੁਰਬਾਣੀ ਵਿੱਚ ਬਚਨ ਨੇ, ਜੋ ਦਿਸੈ ਗੁਰਸਿੱਖੜਾ, ਗੁਰਸਿੱਖ ਦੇ ਨਾਲ ਰਾੜਾ ਅੱਖਰ ਲਾ ਦਿੱਤਾ, ਪ੍ਰੇਮ ਨਾਲ, ਪਿਆਰ ਨਾਲ। ਸਤਿਗੁਰੂ ਮਹਾਰਾਜ ਕਹਿੰਦੇ, ਜਿਹੜਾ ਪਰਮੇਸ਼ਵਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ। ਇਸੇ ਤਰ੍ਹਾਂ ਅਸਲ ਦੇ ਵਿੱਚ ਹੈ, ਸੋ ਧਰਮੀ ਅੜਿਆ। ਅੜਿਆ ਸ਼ਬਦ ਅਕਸਰ ਅਸੀਂ ਪ੍ਰੇਮ ਵਿੱਚ ਬੋਲਦੇ ਹਾਂ, ਪਿਆਰ ਵਿੱਚ। ਇਹ ਦੋਵਾਂ ਨੂੰ ਜਦੋਂ ਇਕੱਠਾ ਕਰ ਦਿੱਤਾ ਤਾਂ ਵਿੱਚੋਂ ਐੜਾ ਅੱਖਰ ਨਿਕਲ ਗਿਆ, ਸੋ ਧਰਮੀ ਅੜਿਆ। ਆਪਣੇ ਆਪ ਨੂੰ ਧਰਮੀ ਅਖਾਉਣ ਵਾਲਿਆ, ਅਤੇ ਪਹਿਲੇ ਧਰਮੀ ਧਰਮ ਦੇ ਮਾਰਗ 'ਤੇ ਚੱਲਣ ਵਾਲੇ ਨੂੰ ਵੀ ਕਹਿੰਦੇ ਆ, ਅਤੇ ਰਾਜੇ ਨੂੰ ਵੀ ਧਰਮੀ ਕਿਹਾ ਜਾਂਦਾ ਸੀ ਜਿਹਨੇ ਨਿਆਂ ਕਰਨਾ ਹੈ। ਹੁਣ ਰਾਜਾ ਧਰਮੀ ਨਹੀਂ ਰਿਹਾ, ਰਾਜਾ ਕਸਾਈ ਬਣ ਗਿਆ, ਰਾਜਾ ਪਾਪੀ ਹੋ ਗਿਆ, ਪਾਪ ਕਮਾਉਣ ਲੱਗ ਗਿਆ। ਜਿਸ ਰਾਜੇ ਨੇ ਧਰਮੀ ਬਣ ਕੇ ਸੱਚ ਔਰ ਝੂਠ ਦਾ ਫੈਸਲਾ ਕਰਨਾ ਸੀ, ਉਹ ਰਾਜਾ ਹੀ ਪ੍ਰਜਾ ਦੇ ਵਿੱਚ ਕੋਲੋਂ ਸੱਚ ਜਿਹੜਾ ਸੀ ਉਹ ਲੁਕਾਉਣ ਲੱਗ ਗਿਆ, ਜਾਂ ਸੱਚ ਵੇਲੇ, ਨਿਆਂ ਵੇਲੇ ਚੁੱਪ ਕਰਕੇ, ਚੁੱਪ ਧਾਰ ਲਈ, ਮੌਨ ਧਾਰ ਲਿਆ। ਇਸ ਲਈ ਮਹਾਰਾਜ ਨੇ ਧਰਮੀ ਲੋਕਾਂ ਨੂੰ ਵੀ ਇਹ ਗੱਲ ਆਖੀ ਹੈ, ਅਤੇ ਰਾਜੇ ਨੂੰ। ਰਾਜੇ ਦੀ ਵਾਰ ਵਾਰ ਗੱਲ ਕਿਉਂ ਕਰ ਰਿਹਾ? ਕਿਉਂਕਿ ਸ਼ਬਦ ਵਿੱਚ ਰਾਜਨ ਸ਼ਬਦ ਵੀ ਆਇਆ ਹੈ। ਰਾਜੇ ਨੂੰ ਵੀ ਸੰਬੋਧਨ ਕੀਤਾ ਮਹਾਰਾਜ ਨੇ ਕਿ ਤੂੰ ਧਰਮੀ ਹੈ, ਤੂੰ ਸੱਚ ਦੀ ਗੱਲ ਕਰਨ ਵਾਲਾ ਹੈ, ਤੂੰ ਸੱਚ ਬੋਲਣ ਵਾਲਾ ਹੈ, ਤੂੰ ਦੁਨੀਆ ਨੂੰ ਸੱਚ ਕਿਉਂ ਨਹੀਂ ਦੱਸਦਾ? ਜੋ ਤੂੰ ਸੱਚ ਦੁਨੀਆ ਦੇ ਵਿੱਚ ਦੇਖਿਆ ਹੈ, ਤੂੰ ਉਸ ਪਰਥਾਏ ਮੌਨ ਕਿਉਂ ਧਾਰ ਲਿਆ? ਚੁੱਪ ਕਿਉਂ ਧਾਰ ਕੇ ਬੈਠਾ? ਤੂੰ ਦੁਨੀਆ ਨੂੰ ਦੱਸ, ਇਹ ਮਾਇਆਵੀ ਖੇਡ ਕੀ ਹੈ? ਚਲੋ ਜੇ ਆਪਾਂ ਧਰਮੀ, ਜਿਹੜਾ ਧਰਮ ਦੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਧਰਮੀ ਅਖਾਉਂਦਾ ਹੈ, ਉਹ ਤਾਂ ਦੁਨੀਆ ਨੂੰ ਬੋਲ ਕੇ ਸੱਚ ਦੱਸੇਗਾ ਜੇ ਉਹ ਆਪ ਮਾਇਆ ਤੋਂ ਨਿਰਲੇਪ ਹੋਏਗਾ। ਜਿਹੜਾ ਆਪ ਮਾਇਆ ਤੋਂ ਨਿਰਲੇਪ ਨਹੀਂ ਹਜੇ ਹੋਇਆ, ਉਹ ਦੁਨੀਆ ਨੂੰ ਸੱਚ ਕਿਵੇਂ ਦੱਸੇਗਾ?
ਉਹਦੇ ਲਈ ਸੱਚ ਬੋਲਣਾ, ਸੱਚ ਦੱਸਣਾ ਉਹਦੇ ਵਾਸਤੇ ਔਖਾ ਹੈ। ਗੁਰੂ ਮਹਾਰਾਜ ਜੀ ਨੇ ਬਚਨ ਅੰਮ੍ਰਿਤ ਬਾਣੀ ਵਿੱਚ ਬਖਸ਼ਿਆ। ਮਹਾਰਾਜ ਕਹਿੰਦੇ ਤੀਰਥ ਜਾਓ ਤਾਂ ਹਉ ਹਉ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਪੰਡਿਤ ਕੀ ਹੈ? ਧਰਮੀ। ਜਦੋਂ ਤੀਰਥਾਂ ਵੱਲ ਨੂੰ ਜਾਈਏ ਤਾਂ ਉੱਥੇ ਤਾਂ ਕਮ ਸੇ ਕਮ ਹਉ ਹਉ ਦੀ ਆਵਾਜ਼ ਨਹੀਂ ਸੀ ਆਉਣੀ ਚਾਹੀਦੀ। ਉੱਥੇ ਤਾਂ ਮੈਂ ਮੇਰੀ ਦੀ ਆਵਾਜ਼ ਨਹੀਂ ਸੀ ਆਉਣੀ ਚਾਹੀਦੀ, ਪਰ ਜਦੋਂ ਜਾਈਏ ਤਾਂ ਉੱਥੇ ਦੀ ਮੈਂ ਦੀ ਆਵਾਜ਼ ਆ ਰਹੀ ਹੈ। ਮੈਂ ਹਾਂ, ਮੇਰਾ ਹੈ, ਮੇਰਾ ਹੈ, ਮੈਂ ਹਾਂ, ਬਸ ਇਹੀ ਆਵਾਜ਼ ਆ ਰਹੀ ਹੈ। ਜਦਕਿ ਇਹ ਨਿਰਾ ਝੂਠ ਹੈ। ਨਾ ਮੇਰਾ ਕੁਛ ਹੈ ਅਤੇ ਨਾ ਮੈਂ ਕੁਛ ਹਾਂ। ਮੇਰਾ ਤਾਂ ਕੁਛ ਵੀ ਨਹੀਂ ਹੈ। ਸੱਚ ਕੀ ਹੈ? ਸੱਚ ਹੈ ਕਿ ਕਬੀਰ ਮੇਰਾ ਮੁਜਮੈਂ, ਕੁਛ ਨਹੀਂ ਜੋ ਕੁਛ ਹੈ ਸੋ ਤੇਰਾ। ਫਿਰ ਤੇਰਾ ਕਿਉਂ ਨਹੀਂ ਨਿਕਲਦਾ? ਮੇਰਾ ਹੀ ਨਿਕਲਦਾ। ਮੇਰਾ, ਇਹ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ। ਜਦਕਿ ਸੱਚ ਇਹ ਹੈ ਕਿ ਸਭ ਕੁਛ ਤੇਰਾ ਹੈ, ਮੇਰਾ ਤਾਂ ਕੁਛ ਵੀ ਨਹੀਂ ਹੈ। ਅਤੇ ਜਿਹਨੇ ਸਾਨੂੰ ਇਹ ਦਾਤਾਂ ਦਿੱਤੀਆਂ ਨੇ, ਅੱਖ ਮੂੰਹ ਨੱਕ ਕੰਨ ਘੜ ਕੇ ਇਹ ਜੀਵਨ ਦਿੱਤਾ ਹੈ, ਅਤੇ ਜੇ ਉਹ ਵਾਪਸ ਲੈ ਲਵੇ ਤਾਂ ਮੇਰੇ ਪੱਲੇ ਕੀ ਹੈ? ਮੇਰੇ ਪੱਲੇ ਤਾਂ ਕੁਛ ਵੀ ਨਹੀਂ ਹੈ। ਸੱਚ ਇਹ ਹੈ ਕਿ ਅਸੀਂ ਧਰਮ ਦੇ ਅਸਥਾਨਾਂ 'ਤੇ, ਜਿੱਥੇ ਧਰਮੀ ਹੋਣ ਵਾਸਤੇ ਆਏ ਹਾਂ, ਜਿੱਥੇ ਧਰਮ ਦੀ ਗੱਲ, ਨਿਆਂ ਦੀ ਗੱਲ, ਸੱਚ ਦੀ ਗੱਲ ਕਰਨ ਵਾਸਤੇ ਆਏ ਹਾਂ, ਉੱਥੇ ਵੀ ਮੈਂ, ਉੱਥੇ ਵੀ ਹੋਮੇ, ਹੰਕਾਰ ਭਰਿਆ ਪਿਆ। ਜਿਹਨੂੰ ਇਹ ਗੱਲ ਜਿਹੜਾ ਅਸਲ ਵਿੱਚ ਧਰਮੀ ਹੋ ਗਿਆ ਨਾ, ਉਹ ਤਾਂ ਮੈਂ ਕਹਿੰਦਾ ਹੀ ਨਹੀਂ, ਉਹ ਤਾਂ ਦੁਨੀਆਂ ਨੂੰ ਸੱਚ ਕਹਿੰਦਾ, ਉਹ ਦੁਨੀਆਂ ਨੂੰ ਸੱਚ ਸਮਝਾਉਂਦਾ। ਕਬੀਰ ਮੇਰਾ ਮੁਜਮੈਂ, ਕਿਛ ਨਹੀਂ ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਹੋ ਸੌਂਪ ਤੇ ਕਿਆ ਲੱਗਾ ਮੇਰਾ। ਕਬੀਰ ਜੀ ਧਰਮੀ ਹੈ, ਉਹ ਲੋਕਾਂ ਨੂੰ ਸੱਚ ਦੱਸ ਰਹੇ ਹੈ ਵੀ ਦੁਨੀਆਂ ਦੇ ਲੋਕੋ, ਭਾਵੇਂ ਤੁਸੀਂ ਹੋ ਜਾਓ ਲੱਖਾਂ ਦੇ ਅਤੇ ਭਾਵੇਂ ਤੁਸੀਂ ਹੋ ਜਾਓ ਕਰੋੜਾਂ ਦੇ, ਇਹ ਲੱਖਾਂ ਅਤੇ ਕਰੋੜਾਂ ਜਿਹੜੇ ਨੇ ਇਹ ਓਨਾ ਚਿਰ ਹੀ ਤੁਹਾਡੇ ਨੇ ਜਿੰਨਾ ਚਿਰ ਤੁਹਾਡਾ ਸਾਹ ਚੱਲਦਾ। ਜਦੋਂ ਇਹ ਸਾਹ ਆਖਰੀ ਦਮ ਨਿਕਲਣਾ, ਇਹ ਲੱਖਾਂ ਕਰੋੜਾਂ ਤੁਹਾਡੇ ਲਈ ਮਿੱਟੀ ਹੋ ਜਾਣਗੇ। ਅੱਜ ਦਾ ਸਮਾਂ ਤਾਂ ਐਸਾ ਹੈ ਕਿ ਜਿਹੜੇ ਲੋਕ ਆਪਣੇ, ਕਈ ਵਾਰ ਅਰਦਾਸ ਨੇ ਬੇਨਤੀ ਕੀਤੀ ਹੈ ਵੀ ਜੇ ਕੋਈ ਸ਼ੱਕ ਹੋਵੇ ਤਾਂ ਬਿਰਧ ਆਸ਼ਰਮ ਇੱਕ ਵਾਰੀ ਜ਼ਰੂਰ ਜਾਇਆ ਕਰੋ, ਬੱਚਿਆਂ ਨੂੰ ਵੀ ਨਾਲ ਲੈ ਕੇ ਜਾਇਆ ਕਰੋ, ਪਤਾ ਲੱਗੇ ਵੀ ਉਸ ਬਿਰਧ ਆਸ਼ਰਮ ਵਿੱਚ ਕੌਣ ਕੌਣ ਬੈਠਾ ਹੋਇਆ। ਉਹਦੇ ਵਿੱਚ ਤੁਹਾਨੂੰ ਬਹੁਤ ਬਜ਼ੁਰਗ ਐਸੇ ਮਿਲ ਜਾਣਗੇ ਜਿਹੜੇ ਕਹਿੰਦੇ ਹੋਣਗੇ ਕਿ ਅਸੀਂ ਲੱਖਪਤੀ ਹਾਂ, ਅਸੀਂ ਲੱਖਾਂ ਦੀ ਜਾਇਦਾਦ ਦੇ ਮਾਲਕ ਹਾਂ, ਅਸੀਂ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਾਂ। ਪਰ ਉਹ ਲੱਖਾਂ ਦੀ ਕਰੋੜਾਂ ਦੀ ਜਾਇਦਾਦ ਉਹਨਾਂ ਦੀ ਕਿਸ ਕੰਮ? ਰਹਿਣਾ ਤਾਂ ਫਿਰ ਬਿਰਧ ਆਸ਼ਰਮ ਪੈ ਰਿਹਾ। ਸਾਡੀ ਤਾਂ ਜੀ ਕੋਠੀ ਬੜੀ ਵੱਡੀ ਹੈ, ਬੜਾ ਵੱਡਾ ਘਰ ਹੈ, ਪਰ ਉਹਦੇ ਵਿੱਚ ਇੱਕ ਛੋਟਾ ਜਿਹਾ ਰੂਮ ਤਾਂ ਰਹਿਣ ਵਾਸਤੇ ਮਿਲਿਆ ਨਹੀਂ, ਕਮਰਾ। ਰਹਿਣਾ ਤਾਂ ਫਿਰ ਬਿਰਧ ਆਸ਼ਰਮ। ਕਈਆਂ ਨੂੰ ਜਿਉਂਦਿਆਂ ਹੀ ਇਹ ਦਿਖਾਈ ਦੇ ਰਿਹਾ ਕਿ ਕੁਛ ਨਹੀਂ ਹੈ, ਖਾਲੀ ਹੱਥ ਆਉਣਾ, ਖਾਲੀ ਹੱਥ ਜਾਣਾ। ਇਹ ਕਰਮ ਹੀ ਨੇ ਬਸ, ਬੰਦੇ ਦੇ ਕਰਮ ਨਾਲ ਆਏ ਨੇ, ਕਰਮ ਹੀ ਨਾਲ ਜਾਣੇ, ਹੋਰ ਕੁਛ ਨਹੀਂ ਜਾਣਾ। ਹੁਣ ਜਿਹੜਾ ਧਰਮੀ ਆਪ ਮਾਇਆ ਦੇ ਵਿੱਚ ਰੱਤਿਆ ਹੋਏਗਾ, ਉਹ ਸੱਚ ਥੋੜ੍ਹੀ ਦੱਸੇਗਾ ਦੁਨੀਆਂ ਨੂੰ। ਕਬੀਰ ਸਾਹਿਬ ਦੱਸ ਰਹੇ ਆ।

गए जिनके लाख करोड़ उदास रहे भी दुनिया के लोगों आ सच है। नांगे पामो ते गए, ते मतलब ओ गए जिनके लाख करोड़, जेडे केंदे साडे कोल लखां करोड़ां वो जाना ते उन्हां नूं भी पिया, पर जदों गए ने ते नांगे पामो। इसलिए महाराज हुण राजा जिहड़ा सी उन्हें सच न्याय करना सी, सच दुनिया नूं दसना सी, ते महाराज कहिंदे धर्मी लोकां नूं मैं प्यार नाल कहिंदा तुसीं मौन क्यों धर ली, चुप क्यों वट ली, तुसीं क्यों नहीं दुनिया नूं सच दसदे। पर पंडित पूछो तो माया राते, वो तो आप माया च रते हुए ने। जिहड़े धर्मी पुरख अखाउंदे आ जे उन्हां नूं पूछो तो आप माया च रते आ, जिहड़ा माया च रते आ वो सच किवें दुनिया नूं दसेगा, वो सच किवें बोलेगा, नहीं बोल होएगा। महाराज कहिंदे बोल सो धर्मी रिया, रिया मतलब प्यार नाल महाराज आवाज मार के कहिंदे आ वो धर्मी अड़िया, कुछ तां बोल, कुछ तां दुनिया नूं दस, तू धर्मी है, तू अपने आप नूं धर्मी अखाउंदा है धर्म दी दुनिया विच, तू अपने आप नूं महान अखाउंदा है, कुछ ते बोल दुनिया नूं दस, दुनिया नूं पता लगे। मौन कत धारी राम, कत क्यों तू मौन क्यों धारी है, चुप क्यों धार के बैठा हुआ है, जो तू अनुभव कीता है, महसूस कीता है, जो दुनिया च देखे है वो दस दुनिया नूं। जिन्हां नूं असीं असल विच धर्मी मनदे हां ना, 15 भगत गुरु ग्रंथ साहिब महाराज च बैठे है, वो सच बोलदे है। दुनिया नूं चंगा लगे ना लगे, क्योंकि अज बंदा सच बोलण तो डरदा है, क्यों डरदा है, क्योंकि किसे नूं माड़ा ना लग जाए, किसे नूं बुरा ना लग जाए, जे किसे नूं आ सच बोलिया माड़ा लग गया ते आ नुकसान ना हो जाए, ये माया राते वी आ मैनू नुकसान ना हो जाए, घाटा ना पै जाए, वो सच बोलदा नहीं। पर भगत साहबाना ने सच बोलिया, जो दुनिया की असलीयत है, जो सच है, वो किसी नूं चंगा लगे ना लगे। उन्होंने कबीर साहब ने कहा ना, मन माने लोग न भतीजे, न भतीजे तो क्या कीजे, मैं तो सच बोलना है, लोग नहीं मेरे नाल तुरदे ते कोई गल नहीं, लोग मेरे तो प्रसन्न नहीं होंदे ते कोई गल नहीं। अज आपां देखदे आ ना सच नाल किन्ने कु तुरन लई तैयार ने, सच नाल किन्ने कु खलोण वास्ते तैयार ने, ते झूठ वाला पासा देख लोगे ते भरिया पिया, झूठियां गवाहियां देण वालियां दी कमी नहीं है। सच नूं फांसी देण वाले जिहड़े बहुत मिल जाणगे, पर सच नूं बचाउण वाला कोई कोई अग्गे आएगा। गुरु अर्जन दे महाराज जी दे शहादत दे रहे हैं ते सच दी खातर दे रहे हैं। गुरु तेग बहादुर साहब जी जे शहादत दे रहे हैं ते सच दी खातर दे रहे हैं। गुरु गोबिंद सिंह महाराज जी अपना सरबंस वार दे आ ते सच दी खातर। जिन्हें भी आपां शहीदां दा इतिहास पढ़ के देख लो, वो सच ते खलोते आ, वो कहन लगे असी सच ते चुप नहीं करना, जो सच है उही बयान करना है, भावें बंद बंद कट दियो, भावें खोपर ला दियो। साहबजादे क्यों दीवार विच चिणे जा रहे हैं, अखीरले दम तक उन्होंने आख्या भी जो असी कहिंदे आं वो तुसीं बोलो, वो करो, कुछ करो। उन्हें आख्या नहीं, असी सच दा मार्ग नहीं छड सकते, ना सच बोलणों हट सकते हैं ते ना असी सच दा मार्ग छड सकते हैं। फिर शहादत हुंदी है साहबजादियां दी, और भरी कचहरी दे विच सूबा सरहंद दी उन्हां नूं झूठ बोलण नूं आख्या जांदा है, वो कहिंदे नहीं सच ते बोलना है,
ਉੱਥੇ ਮੌਨ ਨਹੀਂ ਉਹਨਾਂ ਨੇ ਧਾਰਿਆ, ਇਹ ਨਹੀਂ ਵੀ ਚੁੱਪ ਕਰਕੇ ਆਏ ਚੁੱਪ ਕਰਕੇ ਚਲੇ ਗਏ। ਬਕਾਇਦਾ ਸੂਬਾ ਸਰਹੰਦ ਦੀ ਕਚਹਿਰੀ 'ਚ ਸਵਾਲ ਜਵਾਬ ਹੁੰਦੇ ਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਧਰਮੀ ਧਰਮੀ ਅੜਿਆ, ਅੜਿਆ ਮਤਲਬ ਪਿਆਰ ਨਾਲ ਕਹਿੰਦੇ ਆ, ਉਹ ਧਰਮੀ ਮੌਨ ਕੱਤ ਧਾਰੀ ਰਾਮ, ਤੂੰ ਕਿਉਂ ਮੌਨ ਧਾਰ ਕੇ ਬੈਠਾ ਹੋਇਆ, ਜੋ ਹੈ ਉਹ ਤੂੰ ਦੁਨੀਆ ਦੇ ਸਾਹਮਣੇ ਰੱਖ, ਤੂੰ ਨੇਤਰੀ ਦੇਖ ਚੱਲਿਆ, ਤੂੰ ਅੱਖਾਂ ਨਾਲ ਸਾਰਾ ਕੁਝ ਦੇਖ ਕੇ ਚੱਲਿਆ। ਮਾਇਆ ਵਿਵਹਾਰੀ ਰਾਮ, ਇਹ ਜੋ ਮਾਇਆ ਦਾ ਵਿਵਹਾਰ ਹੈ, ਜੋ ਇਹ ਤ੍ਰੈ ਗੁਣੀ ਮਾਇਆ ਦਾ ਸੰਸਾਰ, ਜੋ ਇਹਦੇ ਵਿੱਚ ਵਰਤਾਰਾ ਹੈ, ਤੂੰ ਸਭ ਦੇਖ ਕੇ ਚੱਲਿਆ, ਫਿਰ ਦੁਨੀਆਂ ਨੂੰ ਦੱਸ, ਦੁਨੀਆਂ ਨੂੰ ਵੀ ਪਤਾ ਲੱਗੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਬਦ ਆਪਾਂ ਪੜ੍ਹਦੇ ਹਾਂ ਨਾ, ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜੱਗ ਫਾਂਦਿਓ ਕੋ ਕਾਹੂ ਕੋ ਨਾਹੀ। ਇਹਦੇ ਸ਼ਬਦ ਵਿੱਚ ਅਖੀਰ 'ਤੇ ਮਹਾਰਾਜ ਜੀ ਕਹਿੰਦੇ ਆ, ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਂ ਸਿਓ ਨਿਹ ਲਗਾਇਓ। ਆਹ ਹੈ ਜਿਹਦੇ ਨਾਲ ਤੂੰ ਨੇ ਪਾ ਕੇ ਬੈਠਾ ਹੋਇਆ। ਇਹ ਜਗਤ ਦਾ ਵਿਵਹਾਰ ਇਸ ਤਰ੍ਹਾਂ ਦਾ ਹੈ ਕਿ ਸੁੱਖ ਵੇਲੇ ਤਾਂ ਤੇਰੇ ਕੋਲ ਹੋਣਗੇ, ਪਰ ਦੁੱਖ ਵੇਲੇ ਨਹੀਂ। ਜਦੋਂ ਤੇਰੇ ਕੋਲੋਂ ਕੁਛ ਮਿਲ ਰਿਹਾ ਹੈ ਤਾਂ ਤੇਰੇ ਨੇ, ਜਦੋਂ ਤੇਰੇ ਕੋਲੋਂ ਕੁਛ ਨਹੀਂ ਮਿਲੇਗਾ ਤੇਰੇ ਤੋਂ ਮੂੰਹ ਫੇਰ ਲੈਣਗੇ। ਇਹ ਵਿਵਹਾਰ ਹੈ ਦੁਨੀਆ ਦਾ। ਜਿਹੜੇ ਮੁੱਖ ਤੋਂ ਵਡਿਆਈ ਕਰਦੇ ਆ ਉਸੇ ਮੁੱਖ ਤੋਂ ਬੁਰਿਆਈ ਹੁੰਦੀ ਹੈ, ਇਹ ਦੁਨੀਆ ਦਾ ਵਿਵਹਾਰ ਹੈ। ਵੀ ਜਿੰਨਾ ਚਿਰ ਤੁਹਾਨੂੰ ਕੁਛ ਮਿਲ ਰਿਹਾ ਤੁਹਾਡੀ ਵਡਿਆਈ ਹੋਏਗੀ, ਅਤੇ ਜਦੋਂ ਤੁਸੀਂ ਇਨਕਾਰ ਕਰ ਦਿੱਤਾ ਉਸੇ ਮੁੱਖ ਤੋਂ ਤੁਹਾਡੀ ਬੁਰਿਆਈ ਹੋਏਗੀ। ਇਹ ਦੁਨੀਆ ਦਾ ਵਿਵਹਾਰ ਹੈ ਜਿਹੜੇ ਮਾਇਆ ਰੱਤੇ ਲੋਕ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਧਰਮੀ ਪੁਰਖ ਤੂੰ ਤਾਂ ਦੁਨੀਆ ਨੂੰ ਦੱਸਣਾ ਸੀ ਸੱਚ, ਤੂੰ ਦੁਨੀਆ ਨੂੰ ਸਮਝਾਉਣਾ ਸੀ, ਤੂੰ ਦੁਨੀਆ ਨੂੰ ਅਸਲੀਅਤ ਦੱਸਣੀ ਸੀ, ਪਰ ਤੂੰ ਤਾਂ ਆਪ ਮੌਨ ਧਾਰ ਕੇ ਬੈਠ ਗਿਆ, ਤੂੰ ਮੌਨ ਨਹੀਂ ਸੀ ਧਾਰਨਾ। ਹਾਂ, ਜਿੱਥੇ ਬੋਲਣਾ ਉੱਥੇ ਬੋਲ, ਬਹੁਤਾ ਬੋਲਣਾ ਵੀ ਪ੍ਰਵਾਨ ਨਹੀਂ ਕੀਤਾ। ਮਹਾਰਾਜ ਨੇ ਇੱਕ ਦਿਨ ਆਖਿਆ ਸੀ ਨਾ, ਬਿਲਕੁਲ ਚੁੱਪ ਧਾਰ ਲੈਣਾ ਵੀ ਪ੍ਰਵਾਨ ਨਹੀਂ ਕੀਤਾ, ਅਤੇ ਬਹੁਤਾ ਬੋਲਣਾ ਵੀ ਪ੍ਰਵਾਨ ਨਹੀਂ, ਪਰ ਜਿੱਥੇ ਬੋਲਣਾ ਉੱਥੇ ਤਾਂ ਬੋਲੀਏ। ਜਿੱਥੇ ਬੋਲਣਾ ਹੈ ਸੱਚ, ਜਿੱਥੇ ਸੱਚ ਨਾਲ ਖਲੋਣਾ ਉੱਥੇ ਤਾਂ ਖਲੋ ਜਾਈਏ, ਉੱਥੇ ਵੀ ਮੌਨ ਧਾਰਿਆ, ਉੱਥੇ ਵੀ ਚੁੱਪ ਵੱਟ ਲਈ। ਕਈ ਵਾਰ ਨਾ ਅਸੀਂ ਸੱਚ ਬੋਲਣ ਲੱਗਿਆਂ ਘਬਰਾ ਜਾਂਦੇ ਹਾਂ, ਪਤਾ ਕਿਉਂ? ਕਿਉਂਕਿ ਅਸੀਂ ਇਹ ਸੋਚਦੇ ਹਾਂ ਆਪਾਂ ਕੀ ਲੈਣਾ, ਅਸੀਂ ਕੀ ਲੈਣਾ, ਬਸ ਇਹ ਕਹਿ ਕੇ ਅਸੀਂ ਪਾਸਾ ਵੱਟ ਜਾਂਦੇ ਹਾਂ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਰਬਾਰ ਸਾਹਿਬ ਦੀ ਰਚਨਾ ਕੀਤੀ ਹੈ, ਚਾਰ ਦਰਵਾਜ਼ੇ ਇੱਕ ਰਸਤਾ ਬਣਾਇਆ, ਫਿਰ ਸਰਬ ਸਾਂਝੀ ਗੁਰਬਾਣੀ ਦਾ ਖਜ਼ਾਨਾ ਦਿੱਤਾ, ਅਤੇ ਮਹਾਰਾਜ ਤੱਤੀ ਤਵੀ 'ਤੇ ਬੈਠੇ ਆ, ਅਤੇ ਮਹਾਰਾਜ ਵੀ ਕਹਿ ਦਿੰਦੇ ਆਪਾਂ ਕੀ ਲੈਣਾ। ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਨਾ ਤਿਲਕ ਹੈ ਨਾ ਜੰਝੂ ਹੈ, ਅਤੇ ਤੁਸੀਂ ਵੀ ਕਹਿ ਦਿੰਦੇ ਆਪਾਂ ਕੀ ਲੈਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿ ਸਕਦੇ ਨੇ ਸੀ ਵੀ ਭਾਈ ਇੱਥੇ ਨਾ ਤਿਲਕ ਹੁਣ ਲੱਗਦਾ, ਨਾ ਇੱਥੇ ਗਲ ਵਿੱਚ ਜਨੇਊ ਪਾਇਆ ਜਾਂਦਾ, ਅਸੀਂ ਕੀ ਲੈਣਾ। ਪਰ ਨਹੀਂ, ਮਹਾਰਾਜ ਕਹਿੰਦੇ ਸੱਚ ਨਾਲ ਖਲੋਣਾ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿ ਦਿੰਦੇ ਵੀ ਮੈਂ ਆਪਣਾ ਸਰਬੰਸ ਵਾਰ ਰਿਹਾ, ਆਪਣਾ ਪੂਰਾ ਪਰਿਵਾਰ ਵਾਰ ਰਿਹਾ, ਮੈਂ ਕੀ ਲੈਣਾ, ਮੈਨੂੰ ਕੀ ਲੋੜ ਪਈ ਹੈ, ਮੈਂ ਆਨੰਦਪੁਰ ਸਾਹਿਬ ਦਾ ਵਾਸੀ ਬਣ ਕੇ ਆਨੰਦ ਮਾਣ ਰਿਹਾ, ਮੈਨੂੰ ਕੀ ਲੋੜ ਹੈ ਆਨੰਦਪੁਰ ਸਾਹਿਬ ਛੱਡਣ ਦੀ, ਪਰਿਵਾਰ ਵਾਰਨ ਦੀ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਦੀ ਕੀ ਲੋੜ, ਮੈਂ ਕੀ ਲੈਣਾ। ਇਹ ਗੱਲ ਗੁਰੂ ਸਾਹਿਬ ਵੀ ਕਹਿ ਸਕਦੇ ਹਾਂ, ਪਰ ਅਸੀਂ ਮਾਇਆ ਧਾਰੀ ਲੋਕ ਮਾਇਆ ਦੇ ਵਿੱਚ ਰੱਤੇ ਹੋਏ ਇਹ ਕਹਿ ਆਪਣੇ ਫਾਇਦੇ ਵਾਸਤੇ ਇਹ ਕਹਿ ਦਿੰਦੇ ਹਾਂ ਵੀ ਅਸੀਂ ਕੀ ਲੈਣਾ, ਅਸੀਂ ਕੀ ਕਰਨਾ, ਪਾਸਾ ਵੱਟ ਜਾਂਦੇ ਹਾਂ ਅਸੀਂ।
ਪਹਿਲੇ ਪਹਿਲ ਜਦੋਂ ਇਹ ਕੋਰਟ ਕਚਹਿਰੀਆਂ ਨਹੀਂ ਸੀ ਹੁੰਦੀਆਂ ਉਦੋਂ ਫੈਸਲੇ ਕਿੱਥੇ ਹੁੰਦੇ ਸੀ? ਧਰਮੀ ਪੁਰਖ ਹੀ ਕਰਦੇ ਸੀ ਫੈਸਲੇ, ਧਰਮ ਦੇ ਅਸਥਾਨਾਂ 'ਤੇ ਫੈਸਲੇ ਹੁੰਦੇ ਸੀ। ਪਰ ਜਦੋਂ ਧਰਮੀ ਲੋਕ ਹੀ ਅਨਿਆਂ ਕਰਨ ਲੱਗ ਪਏ, ਰਿਸ਼ਵਤਾਂ ਲੈਣ ਲੱਗ ਪਏ, ਝੂਠ ਦਾ ਸਾਥ ਦੇਣ ਲੱਗ ਪਏ, ਫਿਰ ਉਹ ਧਰਮੀ ਨਹੀਂ ਰਹੇ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਆ, ਬੋਲ ਸੋ ਧਰਮੀ ੜਿਆ ਮੋਨ ਕੱਤ ਧਾਰੀ ਰਾਮ। ਤੂੰ ਨੇਤਰੀ ਦੇਖ ਚੱਲਿਆ, ਤੂੰ ਅੱਖਾਂ ਨਾਲ ਦੇਖ ਕੇ ਚੱਲਿਆ, ਅਤੇ ਜੋ ਦੇਖਿਆ ਕਮ ਸੇ ਕਮ ਉਹ ਤਾਂ ਬੋਲ, ਜੋ ਦੇਖਿਆ ਕਮ ਸੇ ਕਮ ਉਹ ਤਾਂ ਬੋਲ। ਮੋਨ ਕੱਤ ਧਾਰੀ ਰਾਮ, ਤੂੰ ਕਾਹਦੇ ਵਾਸਤੇ ਮੋਨ ਧਾਰ ਲਈ, ਚੁੱਪ ਕਿਉਂ ਹੈ? ਦੁਨੀਆਂ ਨੂੰ ਅਸਲੀਅਤ, ਦੁਨੀਆਂ ਨੂੰ ਸੱਚ, ਹੁਣ ਗੁਰਬਾਣੀ ਕੀ ਹੈ? ਸੱਚ ਹੈ, ਗੁਰਬਾਣੀ ਵਿੱਚ ਸੱਚ ਦੱਸਿਆ ਹੈ। ਭਾਵੇਂ ਉਹ ਸਮਾਜਿਕ ਇਨਸਾਨ ਹੈ, ਭਾਵੇਂ ਪਰਿਵਾਰਕ ਹੈ, ਭਾਵੇਂ ਧਾਰਮਿਕ ਹੈ, ਭਾਵੇਂ ਰਾਜਨੀਤਿਕ ਹੈ, ਗੁਰਬਾਣੀ ਵਿੱਚ ਹਰ ਇੱਕ ਨੂੰ ਸੱਚ ਦੱਸਿਆ ਗਿਆ ਹੈ। ਜੇ ਤੂੰ ਪਰਿਵਾਰਕ ਹੈ ਤਾਂ ਕਿਵੇਂ ਜਿਉਣਾ ਹੈ, ਸਮਾਜਿਕ ਹੈ ਤਾਂ ਕਿਵੇਂ ਜਿਉਣਾ ਹੈ, ਰਾਜਨੀਤਿਕ ਹੈ ਤਾਂ ਕਿਵੇਂ ਜਿਉਣਾ ਹੈ, ਧਰਮੀ ਹੈ ਅਤੇ ਧਰਮ ਦੀ ਦੁਨੀਆਂ ਵਿੱਚ ਕਿਵੇਂ, ਹਰ ਇੱਕ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਾਨੂੰ ਦੇ ਕੇ ਸਮਝਾਇਆ ਹੈ ਵੀ ਜੇ ਧਰਮੀ ਵੀ ਹੋਣਾ ਤਾਂ ਧਰਮੀ ਵਿੱਚ ਆ ਗੁਣ ਹੋਣੇ ਚਾਹੀਦੇ ਨੇ। ਪਰ ਸਾਡਾ ਦੁਖਾਂਤ ਦੇਖੋ, ਸਾਡੀ ਸੋਚ ਦੇਖੋ, ਅਸੀਂ ਤਾਂ ਧਰਮੀ ਤਾਂ ਸੀ, ਅਸੀਂ ਅਧਰਮੀਆਂ ਦੇ ਵੀ ਗੁਰੂ ਘਰ ਬਣਾਏ ਹੋਏ ਆ। ਇਹ ਗੁਰਦੁਆਰਾ ਸਾਹਿਬ ਕਿਹਦੇ ਨਾਮ 'ਤੇ ਹੈ? ਕਹਿੰਦੇ ਜੀ ਅਧਰਮੀਆਂ ਦਾ। ਹੱਦ ਹੋ ਗਈ ਸਾਨੂੰ ਅਧਰਮੀਆਂ ਦਾ ਅਰਥ ਐੜਾ ਜਿਹੜਾ ਸੀ ਵੀ ਇਹ ਉਹ ਨੇ ਜਿਹੜੇ ਧਰਮੀ ਨਹੀਂ, ਅਤੇ ਅਸਥਾਨ ਧਰਮ ਦਾ ਬਣਾਇਆ ਹੋਇਆ ਅਤੇ ਨਾਮ ਅਧਰਮੀ ਦਿੱਤਾ ਹੋਇਆ। ਅਸਥਾਨ ਤਾਂ ਧਰਮ ਦਾ ਹੈ ਨਾ, ਵੀ ਇਹ ਧਰਮ ਦਾ ਅਸਥਾਨ ਹੈ ਅਤੇ ਨਾਮ ਦਿੱਤਾ ਅਧਰਮੀ। ਧਰਮ ਦੇ ਅਸਥਾਨ 'ਤੇ ਅਧਰਮੀ ਲੋਕ ਕਿਵੇਂ ਹੋ ਸਕਦੇ ਆ? ਪਰ ਨਹੀਂ, ਅਸੀਂ ਚੱਲ ਰਹੇ ਹਾਂ। ਮੌਨ ਇੱਥੇ ਫਿਰ ਮੌਨ ਕਿਉਂ ਧਾਰੀ ਹੈ? ਕਿਉਂ ਨਹੀਂ ਅਸੀਂ ਸੱਚ ਬੋਲਦੇ, ਦੁਨੀਆਂ ਨੂੰ ਕਿਉਂ ਨਹੀਂ ਦੱਸਦੇ? ਪਰ ਗੱਲ ਹੈ ਨਾ ਵੀ ਆਪਾਂ ਕੀ ਲੈਣਾ, ਅਸੀਂ ਕੀ ਲੈਣਾ? ਜਿੰਨੀਆਂ ਸ਼ਹਾਦਤਾਂ ਹੋਈਆਂ, ਭਾਈ ਤਾਰੂ ਸਿੰਘ ਜੀ ਤੁਸੀਂ ਕੀ ਲੈਣਾ? ਖੋਪਰ ਲਵਾ ਕੇ ਆਪਣੇ ਘਰ ਰਹੋ ਆਰਾਮ ਨਾਲ। ਭਾਈ ਮਨੀ ਸਿੰਘ ਜੀ ਬੰਦ ਕਟਾਉਣ ਦੀ ਕੀ ਲੋੜ ਸੀ ਤੁਹਾਨੂੰ? ਆਪਣੇ ਘਰ ਆਰਾਮ ਨਾਲ ਬੈਠੋ। ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ ਸਿੰਘ, ਤੁਹਾਨੂੰ ਚਰਖੀ 'ਤੇ ਚੜ੍ਹਨ ਦੀ ਕੀ ਲੋੜ ਸੀ? ਸਭ ਕੁਝ ਤਾਂ ਮਿਲ ਹੀ ਰਿਹਾ ਸੀ ਤੁਹਾਨੂੰ, ਸ਼ਾਹੀ ਖਜ਼ਾਨੇ ਮਿਲ ਰਹੇ ਸੀ, ਸ਼ਾਹੀ 68 ਤੁਹਾਨੂੰ ਮਿਲ ਰਿਹਾ ਸੀ, ਕੀ ਲੋੜ ਪਈ ਸੀ ਚਰਖੀ 'ਤੇ ਚੜ੍ਹਨ ਦੀ? ਪਰ ਨਹੀਂ, ਸੱਚ 'ਤੇ ਪਹਿਰਾ ਦਿੱਤਾ ਉਹਨਾਂ ਨੇ, ਉੱਥੇ ਮੌਨ ਨਹੀਂ ਧਾਰਿਆ, ਜੋ ਸੱਚ ਹੈ ਉਹ ਬਿਆਨ ਕੀਤਾ। ਇਸ ਵਾਸਤੇ ਮਹਾਰਾਜ ਕਹਿੰਦੇ ਉਹ ਪਿਆਰਿਆ ਅੜਿਆ, ਬੋਲ ਤਾਂ ਸਹੀ, ਦੁਨੀਆਂ ਨੂੰ ਕੁਛ ਦੱਸ ਤੇ ਸਹੀ, ਤੂੰ ਨੇਤਰੀ ਦੇਖ ਚੱਲਿਆ, ਤੂੰ ਦੁਨੀਆ ਦੇਖੋ। ਸਿਕੰਦਰ ਸਾਰੀ ਜ਼ਿੰਦਗੀ ਆਖੀਰ 'ਤੇ ਸੱਚ ਬੋਲਿਆ ਨਾ, ਲਾਸਟ ਟਾਈਮ। ਸਾਰੀ ਉਮਰ ਉਹਨੇ ਪਾਪ ਕਮਾਇਆ, ਕਤਲ ਕੀਤੇ, ਮਾਇਆ ਇਕੱਠੀ ਕਰਦਾ ਰਿਹਾ, ਲੜਾਈਆਂ ਵੀ ਉਹਨੇ ਲੜੀਆਂ, ਪਰ ਅਖੀਰ ਦਮ ਜਦੋਂ ਨਿਕਲਣ ਲੱਗਾ, ਸੱਚ ਬੋਲ ਕੇ ਗਿਆ ਵੀ ਜਦੋਂ ਮੇਰਾ ਜਨਾਜ਼ਾ ਨਿਕਲੇ ਤਾਂ ਮੇਰੇ ਕਫਨ ਤੋਂ ਹੱਥ ਬਾਹਰ ਰੱਖਣੇ, ਤਾਂ ਕਿ ਦੁਨੀਆਂ ਨੂੰ ਪਤਾ ਲੱਗ ਜਾਏ ਇੰਨਾ ਵੱਡਾ ਸਿਕੰਦਰ ਦੁਨੀਆਂ ਤੋਂ ਜਾ ਰਿਹਾ ਅਤੇ ਖਾਲੀ ਹੱਥ ਜਾ ਰਿਹਾ ਹੈ। ਇਹ ਸੋਨਾ ਚਾਂਦੀ ਹੀਰੇ ਮੋਤੀ ਇਹ ਨਾਲ ਇਕੱਠੇ ਕਰਕੇ ਨਹੀਂ ਲਿਜਾ ਰਿਹਾ, ਖਾਲੀ ਹੱਥ। ਉਹ ਸੱਚ ਬੋਲਿਆ ਅਖੀਰ ਦੇ ਟਾਈਮ ਵੀ ਮੈਂ ਸਾਰੀ ਦੁਨੀਆਂ ਦੀ ਦੌਲਤ ਇਕੱਠੀ ਕਰਨ ਲਈ ਕੀ ਕੁਛ ਨਹੀਂ ਕੀਤਾ, ਪਰ ਜਦੋਂ ਤੁਰਿਆ ਇੱਕ ਟਕਾ ਵੀ ਮੇਰੇ ਹੱਥ ਵਿੱਚ ਨਹੀਂ ਹੈ। ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋੜ ਚਲਤੀ ਬਾਰ, ਨਾ ਕੱਛ ਮਿਲਿਓ ਲਈ ਲੰਗੋਟੀ ਤੋਰ। ਇਸ ਲਈ ਮਹਾਰਾਜ ਕਹਿੰਦੇ ਮੌਨ ਕੱਤ ਧਾਰੀ, ਤੂੰ ਨੇਤਰੀ ਦੇਖ ਦੇਖ ਕੇ ਚੱਲਿਆ, ਤੂੰ ਸਭ ਕੁਝ ਅੱਖਾਂ ਨਾਲ ਦੇਖ ਕੇ ਚੱਲਿਆ। ਮਾਇਆ ਵਿਵਹਾਰੀ ਰਾਮ, ਕੀ ਇਹ ਮਾਇਆ ਦਾ ਕੀ ਵਿਵਹਾਰ ਹੈ? ਇਹ ਤ੍ਰੈਗੁਣੀ ਮਾਇਆ ਦਾ

ਕੀ ਕੁਛ ਬੰਦੇ ਤੋਂ ਕਰਾਉਂਦੇ ਆ, ਤੂੰ ਸਭ ਕੁਛ ਦੇਖ ਕੇ ਚੱਲਿਆ, ਇਸ ਲਈ ਮੌਨ ਕੱਤ ਕਿਉਂ ਚੁੱਪ ਵੱਟ ਲਈ ਹੈ, ਤੂੰ ਸੱਚ ਬੋਲ। ਗੁਰੂ ਨਾਨਕ ਸਾਹਿਬ ਜੀ ਨੂੰ ਕੀ ਲੋੜ ਹੈ, ਆਰਾਮ ਨਾਲ ਬੈਠਦੇ ਸੁਲਤਾਨਪੁਰ ਬੈਠ ਜਾਂਦੇ ਜਾਂ ਨਨਕਾਣਾ ਸਾਹਿਬ ਆਪਣੇ ਅਸਥਾਨ 'ਤੇ ਬੈਠ ਜਾਂਦੇ, ਕੀ ਲੋੜ ਸੀ ਭਾਈ ਮਰਦਾਨਾ ਜੀ ਨੂੰ ਨਾਲ ਲਿਜਾ ਕੇ ਅਤੇ ਘਰ ਘਰ ਕੀਰਤਨ ਕਰਨ ਦੀ। ਘਰ ਘਰ ਬਾਬਾ ਗਾਵੀ ਹੈ, ਘਰ ਘਰ ਜਾ ਕੇ ਗਾਉਂਦੇ ਆ, ਕਿਉਂ ਗਾਉਂਦੇ ਆ, ਉਹ ਸੱਚ ਬੋਲਦੇ ਆ। ਭਾਵੇਂ ਹੋਰ ਕਿਸੇ ਬਾਬਰ ਦੇ ਕੋਲ ਵੀ ਮੁਲਾਕਾਤ ਹੋਈ, ਸੱਚ ਬੋਲੇ ਆ। ਜੇ ਕੋਈ ਸਮਾਜਿਕ ਬੰਦੇ ਨੂੰ ਮਿਲੇ ਆ, ਉੱਥੇ ਵੀ ਸੱਚ ਬੋਲੇ ਆ। ਜੇ ਕੋਈ ਧਾਰਮਿਕ ਬੰਦੇ ਨੂੰ ਮਿਲੇ ਆ, ਉਹਨੂੰ ਵੀ ਸੱਚ ਬੋਲਦੇ ਆ। ਇਸ ਵਾਸਤੇ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਇਹ ਗੱਲ

ਜੀ ਕਹਿੰਦੇ ਤੂੰ ਧਰਮੀ ਹੈ, ਤੂੰ ਦੁਨੀਆਂ ਨੂੰ ਦੱਸਣਾ ਸੀ, ਤੂੰ ਧਰਮੀ ਪੁਰਖ ਹੈ, ਧਰਮ ਦਾ ਪਹਿਰਾਵਾ ਪਾਇਆ ਹੋਇਆ, ਤੂੰ ਤੇ ਕਮ ਸੇ ਕਮ ਦੁਨੀਆਂ ਨੂੰ ਦੱਸਣਾ ਸੀ ਵੀ ਭਾਈ ਇੱਕ ਗੋਬਿੰਦ ਦੇ ਨਾਮ ਤੋਂ ਬਿਨਾਂ ਕੁਛ ਨਹੀਂ ਜਾਣਾ ਨਾਲ, ਫਿਰ ਹੇਰਾ ਫੇਰੀਆਂ ਕਿਉਂ, ਠੱਗੀਆਂ ਕਿਉਂ? ਇਹ ਦੁਨੀਆਂ ਦੇ ਵਿੱਚ ਜਿੰਨੇ ਮਾੜੇ ਕਰਮ ਹੋ ਰਹੇ ਨੇ, ਬੇਈਮਾਨੀਆਂ, ਇਹ ਕਿਉਂ ਨੇ? ਆਪਣੀ ਕਿਰਤ ਕਰੋ ਜੋ ਤੁਹਾਡਾ, ਕਿਉਂਕਿ ਦੌਲਤ ਗੁਜ਼ਰਾਨ ਹੈ, ਇਹ ਤੁਹਾਡੇ ਗੁਜ਼ਾਰੇ ਵਾਸਤੇ ਹੈ, ਤੁਹਾਡਾ ਵਧੀਆ, ਤੁਹਾਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਤੁਹਾਡਾ ਰੋਟੀ ਕੱਪੜਾ ਮਕਾਨ ਸੋਹਣਾ ਜੀਵਨ ਹੋਵੇ, ਪਰ ਉਹਦੇ ਲਈ ਇਹ ਤਾਂ ਨਹੀਂ ਵੀ ਬੇਈਮਾਨੀ ਕਰਨੀ ਹੈ, ਠੱਗੀਆਂ ਮਾਰਨੀਆਂ, ਹੇਰਾ ਫੇਰੀਆਂ ਕਰਨੀਆਂ। ਇੰਨਾ ਮਾਇਆ ਦਾ ਪ੍ਰਭਾਵ ਪਿਆ ਹੋਇਆ ਕਿ ਚਲੋ ਦੂਜਿਆਂ ਨਾਲ ਠੱਗੀਆਂ, ਹੇਰਾ ਫੇਰੀਆਂ, ਬੇਈਮਾਨੀਆਂ ਤਾਂ ਬੰਦਾ ਕਰਦਾ, ਅੱਜ ਤੇ ਆਪਣਿਆਂ ਨਾਲ ਹੀ ਕਰ ਰਿਹਾ, ਭਰਾ ਭਰਾ ਦੀ ਜ਼ਮੀਨ ਹੜੱਪਣਾ ਚਾਹੁੰਦਾ, ਸਗਾਂ ਭਲਾ ਭਰਾ ਬਲੱਡ ਰਿਲੇਸ਼ਨ ਹੈ, ਇੱਕੋ ਹੀ ਕੁੱਖ ਚੋਂ ਪੈਦਾ ਹੋ ਕੇ ਪਲੇ ਹੋਏ ਆ, ਪਰ ਐਸਾ ਦਿਮਾਗ 'ਤੇ ਪ੍ਰਭਾਵ ਪਾਤਾ ਵੀ ਆਪਣੇ ਹੀ ਭਰਾ ਦਾ ਧਨ ਪੈਸਾ ਸਭ ਕੁਝ ਬੇਈਮਾਨੀ ਨਾਲ ਹੜੱਪਣਾ ਚਾਹੁੰਦਾ। ਇਸ ਲਈ ਤੂੰ ਧਰਮੀ ਹੈ, ਤੇਰੇ ਵਿੱਚ ਧਰਮ ਵਾਲਾ ਗੁਣ ਹੈ, ਤੂੰ ਦੁਨੀਆਂ ਨੂੰ ਦੱਸ ਕਿ ਤੁਸੀਂ ਕਿਉਂ ਬੇਈਮਾਨੀਆਂ, ਠੱਗੀਆਂ, ਹੇਰਾ ਫੇਰੀਆਂ ਕਰਦੇ ਹੋ, ਨਾਲ ਤਾਂ ਜਾਣਾ।

ਜਾਂ ਤੇ ਹੋਵੇ ਨਾ ਵੀ ਸਰੀਰ ਵੀ ਆਪਾਂ ਨਾਲ ਹੀ ਲੈ ਕੇ ਚੱਲਣਾ ਅੱਗੇ, ਸਰੀਰ ਤੇ ਇੱਥੇ ਡਿੱਗ ਜਾਂਦਾ, ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਖਾਕ ਹੋ ਜਾਂਦਾ, ਸਰੀਰ ਵੀ ਇੱਥੇ ਹੀ ਰਹਿ ਜਾਣਾ, ਇਹਦੇ ਵਿੱਚੋਂ ਜਿੰਦ ਨੇ ਨਿਕਲ ਜਾਣਾ ਕੁਛ ਵੀ ਜੇ

ਇੱਥੋਂ ਲੈ ਜਾਂਗੇ। ਗੁਰੂ ਨਾਨਕ ਸਾਹਿਬ ਜੀ ਦੇ ਸਮਝਾਉਣ ਦਾ ਤਰੀਕਾ ਵਧੀਆ ਸੀ ਨਾ। ਮਹਾਰਾਜ ਕਹਿੰਦੇ ਇੰਨੇ ਝੰਡੇ ਚਲਾ ਲਏ ਆਪਣੇ ਘਰ, ਦੁਨੀਆਂ ਨੂੰ ਦੱਸਣ ਲਈ ਵੀ ਮੇਰੇ ਕੋਲ ਇੰਨੀ ਦੌਲਤ ਹੈ, ਇੰਨੇ ਝੰਡੇ ਚਲਾ ਲਏ ਕਾਹਦੇ ਵਾਸਤੇ? ਦੁਨੀਆਂ ਨੂੰ ਦਿਖਾਉਣ ਲਈ। ਚੱਲ ਇੱਦਾਂ ਕਰ, ਫਿਰ ਮੇਰੀ ਇੱਕ ਸੂਈ ਰੱਖ ਲੈ, ਇਹ ਮੈਂ ਅੱਗੇ ਤੇਰੇ ਕੋਲੋਂ ਲੈ ਲਵਾਂਗਾ। ਪਰ ਅਕਲ 'ਤੇ ਹੱਥ ਮਾਰਿਆ ਵੀ ਮੈਂ ਸੂਈ ਕਿਹੜੇ ਹੱਥਾਂ ਨਾਲ ਲੈ ਕੇ ਜਾਵਾਂਗਾ, ਹੱਥ ਵੀ ਮੇਰੇ ਇੱਥੇ ਹੀ ਖਾਕ ਹੋ ਜਾਣੇ ਆ, ਅਤੇ ਸੂਈ ਕਿੱਥੋਂ ਲੈ ਕੇ ਜਾਵਾਂ? ਜੇ ਆਪਾਂ ਇੱਕ ਨਿੱਕੀ ਜਿਹੀ ਸੂਈ ਕਿੰਨੀ ਕੁ ਹੁੰਦੀ ਹੈ, ਜੇ ਇੰਨਾ ਕੁ ਵੀ ਆਪਾਂ ਨਾਲ ਨਹੀਂ ਲਿਜਾ ਸਕਦੇ, ਫਿਰ ਇੰਨੀਆਂ ਬੇਈਮਾਨੀਆਂ, ਠੱਗੀਆਂ, ਹੇਰਾ ਫੇਰੀਆਂ ਕਰ ਕਰਕੇ ਜੋ ਇਕੱਠਾ ਕੀਤਾ ਉਹ ਕਿੱਥੋਂ ਨਾਲ ਲਿਜਾਣਾ ਹੈ? ਗੱਲ ਸਮਝਣ ਦੀ ਹੈ। ਇਸ ਲਈ ਮਹਾਰਾਜ ਕਹਿੰਦੇ ਤੂੰ ਬੋਲਦਾ ਕਿਉਂ ਨਹੀਂ? ਸੰਗ ਤੇਰਾ ਕੱਛ ਨਾ ਚੱਲੈ ਬਿਨਾਂ ਗੋਬਿੰਦ ਨਾਮਾ, ਨਾਮ ਭਜਨ ਬੰਦਗੀ ਤੋਂ ਬਿਨਾਂ ਬੰਦਿਆ ਤੇਰੇ ਨਾਲ ਕੁਛ ਵੀ ਨਹੀਂ ਜਾਣਾ। ਇਸ ਵਾਸਤੇ ਹੇ ਧਰਮੀ ਪੁਰਖ, ਜੋ ਤੂੰ ਦੇਖਿਆ ਹੈ ਦੁਨੀਆਂ ਵਿੱਚ,

ਅੱਜ ਤੂੰ ਭਰਿਆ ਪਿਆ, ਭਰਿਆ ਪਿਆ ਸੋਨਾ ਚਾਂਦੀ, ਵਧੀਆ ਤੋਂ ਵਧੀਆ ਵਸਤਰ, ਦੇਸ਼ ਵੀ ਤੇਰਾ ਆਪਣਾ ਹੋਏਗਾ, ਤੂੰ ਕਹਿ ਸਕਦਾ ਮੇਰਾ ਦੇਸ਼, ਮੈਂ ਇਸ ਦੇਸ਼ ਦਾ ਵਾਸੀ ਹਾਂ। ਪਰ ਕੀ ਜਦੋਂ ਦੁਨੀਆ ਤੋਂ ਤੁਰਨਾ ਤੇ ਇਹ ਦੇਸ਼ ਨਾਲ ਜਾਏਗਾ? ਇਹ ਜਿੰਨਾ ਸੋਨਾ ਚਾਂਦੀ ਤੂੰ ਇਕੱਠਾ ਕੀਤਾ ਹੋਇਆ ਇਹ ਬੰਨ ਕੇ ਨਾਲ ਲਿਜਾਏਗਾ? ਜਿੰਨਾ ਸਾਡਾ ਬੈਂਕ ਬੈਲੈਂਸ ਹੈ ਉਹ ਜਿਹੜੀ ਬੈਂਕ ਵਾਲੀ ਕਾਪੀ ਹੈ ਉਹ ਨਾਲ ਲੈ ਜਾਂਗੇ ਆਪਾਂ? ਉਹ ਜਾਏਗੀ ਵੀ ਚਲੋ ਅੱਗੇ ਕੰਮ ਆਏਗਾ, ਅੱਗੇ ਚੈੱਕ ਕਟਾ ਦੇਵਾਂਗੇ, ਜਾਂ ਕ੍ਰੈਡਿਟ ਕਾਰਡ ਅੱਗੇ ਕੰਮ ਆਏਗਾ? ਇਹ ਸਭ ਪਹਿਲਾਂ ਹੀ ਲੈ ਲੈਣੇ ਆ ਤੁਹਾਡੇ ਤੋਂ। ਜਦੋਂ ਕੋਈ ਪੁਰਾਣੀ ਸਰੀਰ ਛੱਡਦਾ ਨਾ ਘਰ ਵਿੱਚ, ਮਾਫ਼ ਕਰਨਾ, ਇਹ ਵੀ ਸੱਚ ਹੈ, ਅਗਲਾ ਪਹਿਲਾਂ ਦੇਖਦਾ ਵੀ ਇਹਦੇ ਕੋਲ ਕੀ ਹੈ, ਉਹ ਪਾਸੇ ਕਰ ਲਓ ਰਿਸ਼ਤੇਦਾਰ ਆਉਣ ਤੋਂ ਪਹਿਲਾਂ, ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ। ਅਗਲਾ ਕਹਿੰਦਾ ਪਹਿਲਾਂ ਪਾਸੇ ਕਰ ਲਓ। ਪਿਛਲੇ ਦਿਨੀ ਇੱਕ ਸਾਂਝ ਪਾਈ ਸੀ ਆਪ ਜੀ ਨੂੰ ਯਾਦ ਹੈ, ਜਦ ਕਿਤੇ ਚਲੋ ਅੱਜ ਤੇ ਜਾਗਰਤਾ ਆ ਗਈ, ਪਹਿਲੇ ਕੀ ਹੁੰਦਾ ਸੀ, ਅੱਜ ਵੀ ਹੈ ਕਈ ਥਾਵਾਂ ਤੇ, ਜਿਹੜੇ ਮੰਜੇ ਤੇ ਪ੍ਰਾਣੀ ਨੇ ਸਰੀਰ ਛੱਡਿਆ, ਮੰਜਾ ਵੀ ਬਾਹਰ, ਉਹਦੇ ਕੱਪੜੇ ਵੀ ਬਾਹਰ, ਵੀ ਅਸੀਂ ਘਰ 'ਚ ਨਹੀਂ ਰੱਖਣੇ, ਨਾ ਮੰਜਾ ਰੱਖਣਾ ਨਾ ਉਹਦੇ ਕੱਪੜੇ ਰੱਖਣੇ ਆ ਬਾਹਰ। ਫਿਰ ਜਿਹੜੀ ਉਹਦੇ ਮਕਾਨ ਦੀ ਰਜਿਸਟਰੀ ਹੁੰਦੀ ਹੈ ਉਹ ਤਾਂ ਰੱਖਦੇ ਨਹੀਂ, ਉਹ ਤਾਂ ਲੁਕੋ ਲੈਂਦੇ ਹਾਂ, ਉਹ ਵੀ ਉਹਦੇ ਨਾਮ 'ਤੇ ਹੀ ਸੀ। ਜਿੰਨਾ ਉਹਦੇ ਕੋਲ ਧਨ ਪੈਸਾ ਸੀ, ਉਹ ਜੋ ਉਹਦੇ ਹੱਥ 'ਚ ਪਾਇਆ ਹੋਇਆ ਉਹ ਸਭ ਲਾ ਲੈਂਦੇ ਹਾਂ, ਉਹ ਵੀ ਤਾਂ ਉਹਦਾ ਹੀ ਸੀ, ਉਹ ਵੀ ਰੱਖ ਦਿਓ ਬਾਹਰ, ਜਾਣ ਦਿਓ ਨਾਲ ਸੰਸਕਾਰ ਵੇਲੇ। ਪਰ ਨਹੀਂ, ਕੁਛ ਚੀਜ਼ਾਂ ਅਸੀਂ ਬਾਹਰ ਰੱਖ ਦਿੱਤੀਆਂ, ਕੁਝ ਲੁਕੋ ਲਈਆਂ। ਕਿਉਂ ਲੁਕੋ ਲਈਆਂ? ਇਸ ਵਾਸਤੇ ਮਹਾਰਾਜ ਕਹਿੰਦੇ ਮੋਨ ਕੱਤ ਧਾਰੀ ਤੂੰ ਸੱਚ ਬੋਲ, ਦੇਸ਼ ਵੇਸ ਸੁਵਰਨ ਰੂਪਾ ਸਗਲ ਊਣੇ ਕੰਮਾ। ਅੱਜ ਤੂੰ ਭਰਿਆ ਪਰ ਇੱਕ ਦਿਨ ਊਣਾ ਹੋ ਜਾਏਗਾ, ਖਾਲੀ। ਇਹ ਸਾਰਾ ਕੁਝ ਲੱਦ ਕੇ ਨਾਲ ਨਹੀਂ ਤੂੰ ਲਿਜਾ ਸਕਦਾ, ਇਹ ਸੱਚ ਹੈ। ਮਹਾਰਾਜ ਕਹਿੰਦੇ ਇਹ ਸਾਰੇ ਹੀ ਤੇਰੇ ਕੰਮ ਵੇ ਅਰਥ ਨੇ, ਜਿਹੜਾ ਕੰਮ ਕਰਨ ਵਾਲਾ ਉਹ ਕਰ, ਤੂੰ ਉਹਦੀ ਭਜਨ ਬੰਦਗੀ ਕਰ। ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾਹ, ਜਿੰਨਾ ਚਿਰ ਸਾਹ ਚੱਲਦਾ ਉਹਦੀ ਬੰਦਗੀ ਜਿਹੜੀ ਹੈ ਉਹ ਕਰ। ਕਿਉਂਕਿ ਜੇ ਤੇਰੇ ਕੋਲ ਸਭ ਕੁਝ ਵੀ ਹੋਇਆ, ਇੱਕ ਦਿਨ ਸਮਾਂ ਐਸਾ ਆ ਗਿਆ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ, ਕੋਈ ਨਾ ਦੇ, ਤੇਰੇ ਆਪਣੇ ਵੀ ਬੇਗਾਨੇ ਹੋ ਜਾਣ, ਉਦੋਂ ਫਿਰ ਉਹਦੀ ਕੀਤੀ ਕਮਾਈ ਹੀ

ਤੈਨੂੰ ਅਡੋਲ ਰੱਖੇਗੀ, ਤੈਨੂੰ ਸਹਾਰਾ ਦੇਗੀ। ਜਦੋਂ ਤੂੰ ਡੋਲ ਜਾਏਗਾ ਨਾ, ਤੇਰੇ ਆਪਣੇ ਵੀ ਬੇਗਾਨੇ ਹੋ ਜਾਣਗੇ, ਉਦੋਂ ਤੈਨੂੰ ਕੌਣ ਸੰਭਾਲੇਗਾ, ਕੌਣ ਅਡੋਲ ਕਰੇਗਾ? ਉਹ ਪਰਮੇਸ਼ਵਰ ਦਾ ਨਾਮ, ਉਹਦੀ ਕੀਤੀ ਬੰਦਗੀ ਨੇ ਤੇਰਾ ਸਹਾਰਾ ਬਣਨਾ। ਉਸ ਵੇਲੇ ਉਹਨੇ ਤੈਨੂੰ ਡੋਲਣ ਨਹੀਂ ਦੇਣਾ, ਕਿਉਂਕਿ ਉਧਰੋਂ ਆਵਾਜ਼ ਆਏ, ਜਿਹਦੀ ਨਾਮ ਦੀ ਤੂੰ ਕਮਾਈ ਕੀਤੀ ਹੋਏਗੀ, ਉਹ ਆਵਾਜ਼ ਦੇ ਕੇ ਕਹੇਗਾ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਤੂੰ ਕਿਉਂ ਡੋਲਦੈਂ? ਹਾਂ ਠੀਕ ਹੈ, ਦੁਨੀਆ 'ਤੇ ਭਰੋਸਾ ਕੀਤਾ, ਫਲਾਣਾ ਮੇਰੇ ਕੰਮ ਆਏਗਾ, ਫਲਾਣਾ ਮੇਰਾ ਸਹਾਰਾ ਬਣੇਗਾ, ਪਰ ਜਦੋਂ ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾਓ, ਉਦੋਂ ਤੂੰ ਡੋਲ ਜਾਏਗਾ। ਫਿਰ ਤੈਨੂੰ ਭਜਨ ਬੰਦਗੀ ਜੇ ਕੀਤੀ ਹੋਈ ਤਾਂ ਤੈਨੂੰ ਆਵਾਜ਼ ਆਏਗੀ, ਡੋਲੀ ਨਾ, ਜਿਹਨੇ ਪੈਦਾ ਕੀਤਾ ਉਹ ਤੈਨੂੰ ਸੰਭਾਲ ਲਏਗਾ, ਜਿਹਨੇ ਪੈਦਾ ਕੀਤਾ ਉਹ ਤੈਨੂੰ ਸਹਾਰਾ, ਤੂੰ ਕਿਉਂ ਡੋਲਦਾ ਐਵੇਂ? ਇਸ ਲਈ ਮਹਾਰਾਜ ਕਹਿੰਦੇ ਉਹ ਧਰਮੀ ਪੁਰਖਾ, ਬੋਲ ਤਾਂ ਸਹੀ, ਦੁਨੀਆ ਨੂੰ ਸੱਚ ਤਾਂ ਦੱਸ, ਦੁਨੀਆ ਨੂੰ ਦੱਸ ਕਿ ਇਹ ਦੇਸ਼ ਵੇਸ, ਸੁਵਰਨ, ਸੁਵਰਨ ਕਹਿੰਦੇ ਜੀ ਸੋਨੇ ਨੂੰ, ਰੂਪਾ ਕਹਿੰਦੇ ਚਾਂਦੀ ਨੂੰ, ਸਗਲੇ ਊਣੇ ਕੰਮ ਇਹ ਵਿਅਰਥ ਨੇ। ਇਹ ਜਿਉਂਦਿਆਂ ਜੀ ਤੇਰਾ ਸ਼ੌਂਕ ਹੋ ਸਕਦਾ, ਜਿਉਂਦਿਆਂ ਜੀ ਸ਼ੌਂਕ ਹੋ ਸਕਦਾ ਤੇਰਾ, ਪਰ ਇਹ ਸ਼ੌਂਕ ਤੇਰਾ ਸਭ ਕੁਝ ਇਕੱਠਾ ਕੀਤਾ ਇਹ ਨਾਲ ਨਹੀਂ ਨਾ ਜਾਣਾ, ਸਰੀਰ ਵੀ ਇੱਥੇ ਹੀ ਹੈ, ਕੱਪੜ ਰੂਪ ਸੁਹਾਵਣਾ ਛੱਡ, ਦੁਨੀਆ ਅੰਦਰ ਜਾਵਣਾ। ਗੁਰੂ

ਇਸਤਰੀ ਪਰਿਵਾਰ ਔਰ ਇਹਨਾਂ ਵੱਲੋਂ ਮਿਲੀ ਹੋਈ ਸ਼ੋਭਾ, ਦੁਨੀਆਂ ਵੱਲੋਂ ਮਿਲੀ ਹੋਈ ਵਡਿਆਈ, ਹਸਤ ਘੋਰ, ਘੋਰ ਦੇ ਰਾਰੇ ਨੂੰ ਸਿਹਾਰੀ ਹੋਣ ਕਰਕੇ ਘੋੜਾ, ਇਸ ਲਈ ਹਸਤ ਦੇ ਤੱਤੇ ਨੂੰ ਸਿਹਾਰੀ ਨਹੀਂ ਪਾਈ, ਹਾਥੀ ਘੋੜੇ, ਇਹ ਸਾਰਾ ਕੁਛ ਜਿਹੜਾ ਤੇਰਾ ਮੋਹ ਬਣ ਗਿਆ ਨਾ, ਇਸ ਮੋਹ ਵਿੱਚ ਜਿਹੜੇ ਤੂੰ ਵਿਕਾਰ ਕੀ ਕਮਾਏ ਆ, ਇਹ ਧਿਆਨ ਰੱਖੀ, ਜਿਹਦੇ ਲਈ ਤੂੰ ਵਿਕਾਰੀ ਹੋ ਗਿਆ, ਇਹ ਹਾਥੀ ਘੋੜੇ ਵੀ ਤੇਰੇ ਕੰਮ ਨਹੀਂ ਆਉਣੇ। ਇਹ ਧੀਆਂ ਪੁੱਤਰ, ਇਹ ਸਭ ਕੁਝ ਇੱਕ ਦਿਨ ਇਹਨਾਂ ਤੋਂ ਸਾਥ ਛੁੱਟ ਜਾਣਾ। ਫਿਰ ਬੇਨਤੀ ਸਮਝਿਓ, ਮੋਹ ਨੂੰ ਤੇ ਪ੍ਰੇਮ ਨੂੰ ਸਮਝਣਾ ਬੜਾ ਜ਼ਰੂਰੀ ਹੈ। ਸਾਡਾ ਪ੍ਰੇਮ ਸਾਰਿਆਂ ਨਾਲ ਹੋਣਾ ਚਾਹੀਦਾ, ਸਾਡਾ ਪਿਆਰ ਸਾਰਿਆਂ ਨਾਲ ਹੋਣਾ ਚਾਹੀਦਾ, ਕਿਉਂਕਿ ਇਹ ਪੂਰੀ ਕੁਦਰਤੀ ਉਸ ਕਾਦਰ ਦੀ ਬਣਾਈ ਹੋਈ ਹੈ, ਕੁਦਰਤ ਨਾਲ ਪਿਆਰ ਹੋਣਾ ਚਾਹੀਦਾ, ਮੋਹ ਨਹੀਂ ਹੋਣਾ ਚਾਹੀਦਾ। ਮੋਹ ਇੱਕ ਸੰਗਲ ਹੈ, ਮੋਹ ਇੱਕ ਦਲਦਲ ਹੈ, ਜੇ ਉਹਦੇ ਵਿੱਚ ਪੈਰ ਧੱਸ ਗਿਆ ਫਿਰ ਨਿਕਲਣਾ ਬੜਾ ਔਖਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਇਹਨਾਂ ਦੀ ਖਾਤਰ ਵਿਕਾਰੀ ਹੋ ਗਿਆ, ਪਰ ਜਿਨ੍ਹਾਂ ਦੀ ਖਾਤਰ ਵਿਕਾਰੀ ਹੋਇਆ ਇਹਨਾਂ ਵਿੱਚੋਂ ਕੋਈ ਤੇਰਾ ਸੰਗੀ ਨਹੀਂ ਹੈ, ਕੋਈ ਤੇਰਾ ਸਾਥੀ ਨਹੀਂ ਹੈ। ਸੰਗ ਸਖਾ ਸਭ ਤੱਜ ਗਏ, ਕਉ ਨਾ ਨਿਭੇ ਹੋ ਸਾਥ, ਕੋਈ ਤੇਰਾ ਸਾਥ ਔੜਕ ਤੱਕ

ਬਿਨਵੰਤ ਨਾਨਕ ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਬੇਨਤੀ ਕਰਦੇ ਹਨ, ਬਿਨ ਸਾਧ ਸੰਗਮ, ਸਾਧ ਮੈਨੇ ਗੁਰੂ, ਸੰਗਮ ਗੁਰੂ ਦਾ ਮਿਲਾਪ ਜਾਂ ਗੁਰੂ ਦੀ ਸੰਗਤ, ਗੁਰੂ ਦੇ ਮਿਲਾਪ ਤੋਂ ਬਿਨਾਂ, ਗੁਰੂ ਦੀ ਸੰਗਤ ਤੋਂ ਬਿਨਾਂ ਸਭ ਮਿੱਥਿਆ ਹੈ, ਨਾਸ਼ਵੰਤ ਹੈ। ਜਾਂ ਗੁਰੂ ਦਾ ਮਿਲਾਪ ਹੀ ਔੜਕ ਤੱਕ ਨਿਭਣ ਵਾਲਾ ਹੈ, ਬਾਕੀ ਸਾਰੇ ਮਿਲਾਪ ਵਾਰੀ ਵਾਰੀ ਕਰਕੇ ਸਾਥ ਛੁੱਟ ਜਾਣਗੇ। ਗੁਰੂ ਦਾ ਮਿਲਾਪ ਔੜਕ ਤੱਕ ਜਾਣ ਵਾਲਾ ਹੈ, ਔੜਕ ਗੁਰੂ ਸਾਥ ਨਹੀਂ ਛੱਡਦਾ, ਗੁਰ ਮੇਰੇ ਸੰਗ ਸਦਾ ਹੈ, ਨਾਲੇ ਦੁਨੀਆ ਸਾਥ ਛੱਡ ਦੇਵੇ, ਦੁਨੀਆ ਭਾਵੇਂ ਇੱਕ ਪਾਸੇ ਹੋ ਜਾਏ ਪਰ ਮੈਂ ਫਿਰ ਵੀ ਇਕੱਲਾ ਨਹੀਂ ਹਾਂ, ਕਿਉਂ? ਕਿਉਂਕਿ ਗੁਰ ਮੇਰੇ ਸੰਗ ਸਦਾ ਹੈ, ਨਾਲੇ ਉਹ ਤੇ ਔੜਕ ਤੱਕ ਮੇਰੇ ਨਾਲ ਰਹਿਣ ਵਾਲਾ ਹੈ, ਬਾਕੀ ਸਭ ਕੁਝ ਮਿੱਥਿਆ ਹੈ, ਸਭ ਕੁਝ ਇਹ ਸੰਸਾਰ ਝੂਠਾ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਮਿੱਥ ਕੇ ਕੁਛ ਕੁਛ ਟਾਈਮ ਵਾਸਤੇ, ਉਹ ਟਾਈਮ ਖਤਮ ਹੋ ਗਿਆ, ਸੰਗ ਸਭ ਛੁੱਟ ਜਾਣਗੇ, ਸਾਥ ਛੁੱਟ ਜਾਏਗਾ। ਇਸ ਲਈ ਮਹਾਰਾਜ ਕਹਿੰਦੇ ਇਹ ਸਭ ਕੁਝ ਨਾਸ਼ਵੰਤ ਹੈ, ਝੂਠਾ ਹੈ, ਇਹ ਜਿੰਨੇ ਵੀ ਸਹਾਰੇ ਤੂੰ ਦੁਨੀਆ ਦੇ ਲਏ ਆ ਉਹ ਸਭ ਇੱਕ ਦਿਨ ਬਿਨ ਸਜਾਣਗੇ, ਇੱਕ ਸਹਾਰਾ ਤੂੰ ਵਾਹਿਗੁਰੂ ਦਾ ਲੈ, ਉਹ ਸਹਾਰਾ ਕਦੇ ਨਹੀਂ ਤੇਰੇ ਤੋਂ ਛੁੱਟੇਗਾ, ਤੂੰ ਸਦਾ ਵਾਹਿਗੁਰੂ ਤੇਰੇ ਅੰਗ ਸੰਗ ਰਹਿਣਗੇ। ਪਰ ਜੇ ਤੂੰ ਇਹ ਸੱਚ ਸਮਝ ਲਵੇਂ ਤਾਂ, ਜੇ ਤੂੰ ਨਾਮ ਦੀ ਕਮਾਈ ਕਰ ਲਵੇਂ ਤਾਂ, ਗੁਰੂ ਅਰਜਨ ਦੇਵ

ਇਸ ਲਈ ਆਰੰਭ ਵਿੱਚ ਸੁਧਰਮੀ ਰਾਜੇ ਲਈ ਵੀ ਵਰਤਿਆ ਸੀ ਸ਼ਬਦ, ਕਿਉਂਕਿ ਰਾਜੇ ਨੇ ਨਿਆਂ ਕਰਨਾ ਸੀ, ਰਾਜੇ ਨੇ ਦੁਨੀਆ ਨੂੰ ਸੱਚ ਦੱਸਣਾ ਸੀ। ਹੁਣ ਮਹਾਰਾਜ ਜੀ ਆਵਾਜ਼ ਦੇ ਕੇ ਕਹਿੰਦੇ, ਰਾਜਨ ਕਿਉਂ ਸੋਇਆ? ਤੂੰ ਤੇ ਆਪ ਵਿਕ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ, ਤੂੰ ਤੇ ਆਪ ਰਜੋ ਗੁਣ ਤਮੋ ਗੁਣ ਸਤੋ ਗੁਣ ਦੇ ਵਿੱਚ ਹੈ, ਤੂੰ ਤੇ ਆਪ ਮਾਇਆ ਵਿੱਚ ਰੱਤਿਆ ਪਿਆ ਵੀ ਮੈਂ ਫੈਸਲਾ ਕਰਾਂਗਾ, ਜਿਹੜਾ ਮੈਨੂੰ ਧਨ ਦੇਗਾ ਰਿਸ਼ਵਤ ਦੇਗਾ ਮੈਂ ਉਹਦੇ ਪੱਖ ਵਿੱਚ ਫੈਸਲਾ ਕਰਾਂਗਾ, ਤੂੰ ਤੇ ਆਪ ਰਿਸ਼ਵਤ ਖੋਰ ਹੋ ਗਿਆ, ਤੂੰ ਤੇ ਆਪ ਜਿਹੜਾ ਸੀ ਝੂਠ ਦਾ ਸਾਥ ਦੇਣ ਲੱਗ ਪਿਆ, ਹੁਣ ਤੂੰ ਸੋਇਆ ਪਿਆ, ਜਾਗ ਜਾਗ ਕੇ ਦੁਨੀਆ ਨੂੰ ਆਪਣੀ ਪਰਜਾ ਨੂੰ ਸੱਚ ਦੱਸ। ਹੁਣ ਰਾਜਾ ਕਸਾਈ ਬਣ ਜਾਏ ਤੇ ਫਿਰ ਉੱਥੇ ਨਿਆਂ ਕੌਣ ਕਰੇਗਾ? ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ, ਇਹਨੇ ਤੇ ਧਰਮੀ ਬਣ ਕੇ ਨਿਆਂ ਕਰਨਾ ਸੀ ਪਰ ਉਲਟੀ ਵਾੜ ਖੇਤ ਕੋ ਖਾਈ। ਕੱਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ, ਧਰਮ ਤੇ ਉੱਡ ਗਿਆ ਪੰਖ ਲਾ ਕੇ, ਰਾਜੇ ਕੋਲ ਧਰਮ ਤੇ ਰਿਹਾ ਹੀ ਨਹੀਂ, ਨਿਆਂ ਤੇ ਰਿਹਾ ਹੀ ਨਹੀਂ, ਸੱਚ ਰਿਹਾ ਹੀ ਨਹੀਂ ਉਹਦੇ ਕੋਲ, ਤੇ ਅਸੀਂ ਕੀ ਉਮੀਦ ਰੱਖ? ਜਿਸ ਰਾਜੇ ਕੋਲ ਸੱਚ ਨਾ ਹੋਵੇ ਧਰਮ ਨਾ ਹੋਵੇ ਨਿਆਂ ਤੇ ਪਰਜਾ, ਉਹਦੇ ਕੋਲ ਕੀ ਉਮੀਦ ਰੱਖੇਗੀ ਕਿ ਮੈਨੂੰ ਇਹਦੇ ਕੋਲੋਂ ਇਨਸਾਫ ਮਿਲੇਗਾ? ਕਦੇ ਨਹੀਂ ਮਿਲੇਗਾ। ਆ ਦੇਖ ਹੀ ਰਹੇ ਹਾਂ ਦੁਨੀਆਂ ਦੇ ਵਿੱਚ ਕਈ ਸਾਡੇ ਬਜ਼ੁਰਗ ਸਾਰੀ ਉਮਰ ਕੋਰਟ ਕਚਹਿਰੀਆਂ ਦੇ ਚੱਕਰ ਲਾਉਂਦੇ ਰਹਿੰਦੇ, ਤੁਰ ਗਏ ਪਰ ਕੇਸ ਹਜੇ ਵੀ ਚੱਲਦੇ ਪਏ ਆ, ਤੁਰ ਗਏ ਫੈਸਲਾ ਨਹੀਂ ਹੋਇਆ, ਨਿਆਂ ਨਹੀਂ ਹੋਇਆ ਹਜੇ ਤੱਕ, ਉਹ ਤੁਰ ਦੁਨੀਆਂ ਤੋਂ ਚਲੇ ਵੀ ਗਏ ਨੇ। ਸਾਰੀ ਉਮਰ ਗੇੜੇ ਲਾਉਂਦੇ ਰਹੇ ਚੱਕਰ ਲਾਉਂਦੇ ਰਹੇ ਪਰ ਨਿਆਂ ਨਹੀਂ ਮਿਲਿਆ, ਅਖੀਰ ਚਲੇ ਗਏ ਦੁਨੀਆਂ ਤੋਂ। ਇਸ ਲਈ ਕੱਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਜਿਹੜਾ, ਸੱਚ ਤੇ ਦਿਸਦਾ ਹੀ ਨਹੀਂ ਪਿਆ। ਇਸ ਲਈ ਮਹਾਰਾਜ ਕਹਿੰਦੇ, ਤੂੰ ਕਿਉਂ ਵਿਕਾਰਾਂ ਦੀ ਨੀਂਦ ਵਿੱਚ ਸੁੱਤਾ ਪਿਆ, ਅੱਖਾਂ ਤੇਰੀਆਂ ਨੀਂਦ ਨਾਲ ਭਰੀਆਂ ਪਈਆਂ, ਤੈਨੂੰ ਸੱਚ ਸੁਣਾਈ। ਹੁਣ ਜਿਹੜਾ ਬੰਦਾ ਸੁੱਤਾ ਪਿਆ ਹੋਵੇ ਉਹਨੂੰ ਅਸੀਂ ਉਠਾ ਦਈਏ, ਉੱਠ ਕੇ ਬੈਠ ਜਾਏ, ਬੈਠ ਕੇ ਉਹਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਣ ਤੇ ਤੁਸੀਂ ਉਹਦੇ ਕੋਲ ਕੁਛ ਬੋਲ ਕੇ ਆ ਜਾਓ, ਫਿਰ ਉਹਨੂੰ ਦੋ ਚਾਰ ਦਿਨ ਬਾਅਦ ਮਿਲੋ, ਉਹਨੂੰ ਕਹੋ ਵੀ ਮੈਂ ਤੈਨੂੰ ਦੋ ਦਿਨ ਪਹਿਲਾਂ ਆਹ ਗੱਲ ਆਖੀ ਸੀ, ਉਹ ਕਹਿੰਦਾ ਮੈਂ ਨੀਂਦ ਵਿੱਚ ਸੀ ਮੈਨੂੰ ਪਤਾ ਨਹੀਂ ਲੱਗਾ। ਇਹ ਗੱਲ ਕਹਿੰਦੇ ਨਾ ਆਪਾਂ ਵੀ ਮੈਂ ਨੀਂਦ ਵਿੱਚ ਸੀ ਮੈਨੂੰ ਪਤਾ, ਹਾਲਾਂਕਿ ਉੱਠ ਕੇ ਬੈਠ ਗਿਆ ਪਰ ਅੱਖਾਂ ਭਰੀਆਂ ਪਈਆਂ ਸੀ ਨੀਂਦ ਨਾਲ, ਨਹੀਂ ਪਤਾ ਲੱਗਾ। ਮਹਾਰਾਜ ਕਹਿੰਦੇ ਆ, ਤੇਰੀਆਂ ਅੱਖਾਂ ਤੇ ਭਰੀਆਂ ਪਈਆਂ, ਨੇਤਰ ਅੰਦਰ ਦੇ ਵਿਕਾਰਾਂ ਦੀ ਨੀਂਦ ਨਾਲ ਭਰੇ ਪਏ ਆ, ਤੂੰ ਜਾਗ, ਤੂੰ ਕਿਉਂ ਨਹੀਂ ਜਾਗਦਾ? ਜਾਗੇਗਾ ਤੇ ਸੱਚ ਬੋਲੇਗਾ ਨਾ, ਜੇ ਤੂੰ ਜਾਗਿਆ ਹੀ ਨਹੀਂ ਵਿਕਾਰਾਂ ਦੀ ਨੀਂਦ ਚੋਂ ਫਿਰ ਤੂੰ ਦੁਨੀਆਂ ਅੱਗੇ ਸੱਚ ਕੀ ਰੱਖੇਗਾ? ਰਾਜਨ ਕਿਉਂ ਸੋਇਆ? ਕਿਉਂ? ਤੇਰੇ ਤੇ ਲੋਕਾਂ ਨੇ ਵਿਸ਼ਵਾਸ ਕੀਤਾ, ਧਰਮੀ ਲੋਕਾਂ ਨੂੰ ਵੀ ਕਹਿ ਰਹੇ ਆ ਤੇ ਰਾਜੇ ਨੂੰ ਵੀ ਕਹਿ ਰਹੇ ਆ, ਉਹ ਧਰਮੀ ਲੋਕੋ ਤੁਹਾਡੇ ਤੇ ਲੋਕ ਵਿਸ਼ਵਾਸ ਕਰਦੇ ਆ, ਅੱਜ ਕਿਉਂ ਸਾਡਾ ਵਿਸ਼ਵਾਸ ਉੱਠ ਰਿਹਾ? ਕਿਉਂਕਿ ਆ ਧਰਮ ਦੇ ਪਹਿਰਾਵੇ ਪਿੱਛੇ ਪਤਾ ਨਹੀਂ ਕੀ ਕੁਛ ਭਰਿਆ ਪਿਆ। ਤੁਸੀਂ ਵਿਸ਼ਵਾਸ ਕਰਦੇ ਹੋ ਨਾ ਵੀ ਇਹ ਧਰਮੀ ਲੋਕ ਨੇ, ਇਹ ਧਰਮ ਦੀ ਦੁਨੀਆ ਦੇ ਵਿੱਚ ਨੇ, ਅਸੀਂ ਭਰੋਸਾ ਕਰਦੇ ਹਾਂ, ਤੁਸੀਂ ਭਰੋਸਾ ਕਰਦੇ ਹੋ, ਪਰ ਜਦੋਂ ਧਰਮ ਦੇ ਪਹਿਰਾਵੇ ਪਿੱਛੇ ਕੁਛ ਹੋਰ ਨਿਕਲਦਾ ਫਿਰ ਵਿਸ਼ਵਾਸ ਉੱਠ ਜਾਂਦਾ ਵੀ ਇੱਦਾਂ ਦੇ ਹੁੰਦੇ ਧਰਮੀ ਲੋਕ। ਜੇ ਧਰਮੀ ਲੋਕ ਇੱਦਾਂ, ਕਈ ਕਹਿੰਦੇ ਨੇ ਜੇ ਧਰਮੀ ਲੋਕ ਇੱਦਾਂ ਦੇ ਹੁੰਦੇ ਆ ਤੇ ਅਸੀਂ ਤੇ ਉਹਨਾਂ ਨਾਲੋਂ ਚੰਗੇ ਹਾਂ। ਫਿਰ ਕਈ ਤੇ ਇੱਥੋਂ ਤੱਕ ਵੀ ਕਹਿੰਦੇ ਆ ਵੀ ਜੇ ਕਈਆਂ ਨੇ ਖੰਡੇ ਦੀ ਪੌਲ ਲਈ ਹੈ, ਪੰਜ ਕਕਾਰਾਂ ਦੇ ਧਾਰਨੀ ਆ, ਦੇਖਣ ਨੂੰ ਤੇ ਲੱਗਦੇ ਆ ਵੀ ਬੜੇ ਮਹਾਨ ਨੇ ਉੱਚੇ ਸੁੱਚੇ ਜੀਵਨ, ਪਰ ਅੰਦਰੋਂ ਜਦੋਂ ਦੇਖੋ ਤੇ ਬੰਦਾ ਕਹਿੰਦਾ ਅਸੀਂ ਇਹਦੇ ਨਾਲੋਂ ਚੰਗੇ ਹਾਂ। ਇਹ ਕਿਉਂ ਕਹਿਣਾ ਪਿਆ ਸ਼ਬਦ ਵੀ ਅਸੀਂ ਇਹਨਾਂ ਧਰਮੀ ਲੋਕਾਂ ਨਾਲੋਂ ਚੰਗੇ ਹਾਂ, ਇਹ ਕਿਉਂ ਕਹਿਣਾ ਪਿਆ? ਕਿਉਂਕਿ ਧਰਮੀ ਅਸੀਂ ਬਾਹਰੋਂ ਬਣ ਗਏ, ਅੰਦਰ ਗੁਣ ਨਹੀਂ ਆਇਆ ਸਾਡੇ ਵਿੱਚ, ਉਹ ਧਰਮ ਵਾਲਾ ਗੁਣ ਨਹੀਂ ਸਾਡੇ ਵਿੱਚ, ਸਿਰਫ ਇੱਕ ਦਿਖਾਵਾ ਹੈ।
ਇਸ ਵਾਸਤੇ ਮਹਾਰਾਜ ਕਹਿੰਦੇ ਜਾਗ, ਤੇਰੇ ਤੇ ਲੋਕ ਭਰੋਸਾ ਕਰਦੇ ਆ, ਤੂੰ ਸੁੱਤਾ ਪਿਆ ਵਿਕਾਰਾਂ ਦੀ ਨੀਂਦ ਵਿੱਚ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਤੂੰ ਕਿੱਥੇ ਬੇਫਿਕਰਾ ਹੋ ਕੇ ਸੁੱਤੈ, ਤੂੰ ਸੱਚ ਨੂੰ ਸਮਝ ਤੇ ਦੁਨੀਆਂ ਨੂੰ ਸੱਚ ਦੱਸ। ਰਾਜਨ ਕਿਉਂ ਸੋਇਆ, ਤੂੰ ਨੀਂਦ ਭਰੇ, ਤੂੰ ਨੀਂਦ ਵਿੱਚ ਭਰਿਆ ਪਿਆ। ਜਾਗਤ ਕਤ ਨਾਹੀ ਰਾਮ, ਤੂੰ ਪਰਮੇਸ਼ਵਰ ਦੇ ਨਾਮ ਪ੍ਰਤੀ, ਬੰਦਗੀ ਪਤੀ ਪ੍ਰਤੀ, ਸੱਚ ਪ੍ਰਤੀ ਕਿਉਂ ਨਹੀਂ ਜਾਗਦਾ, ਕਿਉਂ ਨਹੀਂ ਹੋਸ਼ ਵਿੱਚ ਆਉਂਦਾ? ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਇੱਕ ਧਰਮੀ ਪੁਰਖ ਨੂੰ ਔਰ ਇੱਕ ਰਾਜੇ ਨੂੰ ਆਵਾਜ਼ ਦੇ ਕੇ ਮਹਾਰਾਜ ਸਮਝ

0: ਅਹੀ ਰਾਮ।
1: ਇਹ ਜਿਹੜਾ ਮਾਇਆ ਹੈ ਨਾ, ਇਹ ਤ੍ਰੈਗੁਣੀ ਮਾਇਆ, ਇਹ ਝੂਠੀ ਹੈ, ਇਹ ਸੰਸਾਰ ਝੂਠਾ ਹੈ। ਇਹਦੇ ਪਦਾਰਥਾਂ ਵਾਸਤੇ ਲੋਕ ਰੋ ਰਹੇ ਨੇ, ਪਰਮੇਸ਼ਵਰ ਵਾਸਤੇ ਨਹੀਂ ਰੋ ਰਹੇ। ਵਿਰਲੇ ਹੋਣਗੇ ਜਿਹੜੇ ਪਰਮਾਤਮਾ ਦੇ ਮਿਲਾਪ ਲਈ ਰੋਂਦੇ ਹੋਣਗੇ ਕਿ ਵਾਹਿਗੁਰੂ ਜੀ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਬੜਾ ਚਿਰ ਹੋ ਗਿਆ, ਇਸ ਲਈ ਰੋਂਦੇ ਆ। ਪਰ ਬੋਤਾਤ ਵਿੱਚ ਉਹ ਨੇ ਜਿਹੜੇ ਮਾਇਆਵੀ ਪਦਾਰਥਾਂ ਲਈ ਰੋਂਦੇ ਆ। ਮੇਰੇ ਸਮੇਤ ਆਪਾਂ ਸਾਰੇ ਇੱਕੋ ਹੀ ਹਾਂ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਿੰਨੇ ਕੁ ਨੇ ਜਿਹੜੇ ਇਹ ਇਸ ਲਈ ਰੋਂਦੇ ਆ ਵੀ ਗੁਰੂ ਸਾਹਿਬ ਤੁਹਾਡੇ ਨਾਲ ਪ੍ਰੇਮ ਕਦੋਂ ਪਏਗਾ, ਤੁਹਾਡੇ ਨਾਲ ਸੱਚੀ ਪ੍ਰੀਤ ਕਦੋਂ ਪਏਗੀ। ਇੰਨਾ ਚਿਰ ਹੋ ਗਿਆ ਗੁਰੂ ਘਰ ਆਉਂਦਿਆਂ, ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ, ਮੈਂ ਕਦੋਂ ਕਵਾਂਗਾ, ਇਸ ਲਈ ਮੈਂ ਰੋਂਦਾ। ਅਤੇ ਬੋਤਾਤ ਵਿੱਚ ਅਸੀਂ ਮਾਇਆਵੀ ਪਦਾਰਥਾਂ ਲਈ ਰੋ ਰਹੇ ਹਾਂ, ਪਦਾਰਥਾਂ ਦੀ ਖਾਤਰ ਆ ਰਹੇ ਹਾਂ। ਫਿਰ ਬੇਨਤੀ ਕਰਾਂ ਆਪਣੇ ਆਪ ਨੂੰ ਵੀ ਵਿੱਚ ਰੱਖ ਕੇ, ਅਸੀਂ ਪਦਾਰਥਾਂ ਲਈ ਆ ਰਹੇ ਹਾਂ, ਪਦਾਰਥਾਂ ਲਈ ਰੋ ਰਹੇ ਹਾਂ, ਪਰ ਉਹਦੇ ਲਈ ਤਾਂ ਰੋ ਹੀ ਨਹੀਂ ਰਹੇ ਹਾਂ। ਉਹਦੇ ਵਾਸਤੇ ਕੀ ਹੈ, ਵਾਹਿਗੁਰੂ ਜੀ ਕਦੋਂ ਤੇਰਾ ਮਿਲਾਪ ਹੋਏਗਾ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿਰ ਵਿਦਾਸ, ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ। ਰੋਣਾ ਵੀ ਕਈ ਤਰ੍ਹਾਂ ਦਾ ਹੈ। ਨਾਮਦੇਵ ਜੀ ਦੀ ਮਾਤਾ ਜੀ ਵੀ ਰੋਂਦੇ ਹੈ, ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਜਦੋਂ ਬਾਦਸ਼ਾਹ ਨੇ ਪਕੜ ਲਿਆ ਨਾ ਨਾਮਦੇਵ ਜੀ ਨੂੰ, ਤੇ ਮਾਂ ਰੋਣਾ, ਮਾਂ ਜਿਹੜੀ ਹੈ ਉਹ ਰੋਂਦੀ ਹੈ, ਕਹਿਣ ਲੱਗੀ ਰੁਦਨ ਕਰੇ ਨਾਮੇ ਕੀ ਮਾਏ। ਨਾਮਦੇਵ ਜੀ ਕਹਿੰਦੇ ਮਾਂ ਰੋਂਦੀ ਹੈ, ਉਹ ਪਤਾ ਕੀ ਕਹਿੰਦੀ, ਛੋੜ ਰਾਮ, ਜੇ ਤੇਰੇ ਰਾਮ ਕਹਿਣ ਨਾਲ ਇਹਨਾਂ ਨੂੰ ਤਕਲੀਫ ਹੁੰਦੀ ਹੈ, ਛੱਡ ਦੇ ਤੂੰ, ਕਿਉਂ ਐਵੇਂ ਰਾਮ ਰਾਮ ਜਪਦੈ। ਕੀ ਨਾ ਭਜੈ ਖੁਦਾਏ, ਕਿਉਂ ਨਹੀਂ ਤੂੰ ਖੁਦਾ ਦਾ ਨਾਮ, ਜੇ ਇਹ ਖੁਦਾ ਦਾ ਨਾਮ ਕਹਿੰਦੇ ਆ ਤੇ ਤੂੰ ਖੁਦਾ ਦਾ ਨਾਮ ਜਪ ਲੈ, ਛੱਡ ਦੇ। ਤੇ ਨਾਮਦੇਵ ਜੀ ਕਹਿੰਦੇ ਤੂੰ ਮੇਰੀ ਜਨਮ ਦੇਣ ਵਾਲੀ ਮਾਂ ਹੈ, ਠੀਕ ਹੈ, ਪਰ ਤੇਰੀ ਕੁੱਖ ਦੇ ਵਿੱਚ ਜਿਹੜਾ ਲੈ ਕੇ ਆਇਆ ਉਹ ਮੇਰੀ ਅਸਲ ਮਾਂ ਹੈ। ਫਿਰ ਸਮਝ ਲਿਓ, ਤੂੰ ਤੇ ਜਨਮ ਦਿੱਤਾ ਨਾ, ਤੇਰੀ ਕੁੱਖ ਵਿੱਚ ਉਹਨੇ ਹੱਥ ਪੈਰ ਨੱਕ ਮੂੰਹ ਘੜ ਕੇ ਭੇਜਿਆ ਤੇ ਉਹਨੇ ਆ ਨਾ, ਸਭ ਤੋਂ ਵੱਡਾ ਮਾਂ ਬਾਪ ਤੇ ਉਹ ਹੈ, ਹਰਜੀ ਮਾਤਾ ਹਰਜੀ ਪਿਤਾ। ਤੇ ਜੇ ਉਹ ਤੇਰੀ ਕੁੱਖ 'ਚ ਮੈਨੂੰ ਭੇਜਦਾ ਹੀ ਨਾ, ਤੇ ਜੇ ਮੈਨੂੰ ਉਹ ਸਾਜਦਾ ਸਵਾਰਦਾ ਸ਼ਿੰਗਾਰਦਾ ਹੀ ਨਾ, ਤੇ ਫਿਰ ਮੈਂ ਤੇਰੀ ਕੁੱਖ ਤੋਂ ਜਨਮ ਕਿੱਦਾਂ ਲੈ ਲੈਂਦਾ। ਇਸ ਲਈ ਮੈਂ ਉਹਦੇ ਨਾਲ ਜੁੜਿਆ ਹੋਇਆ, ਤੇ ਇਹ ਬਾਦਸ਼ਾਹ ਦੇ ਡਰ ਤੋਂ ਮੈਂ ਰਾਮ ਦੀ ਜਗ੍ਹਾ ਖੁਦਾ ਕਿਵੇਂ ਕਹਿ ਦੇਵਾਂ। ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਕਹਿ ਦਿੱਤਾ ਨਾਮਦੇਵ ਜੀ ਨੇ ਸੱਚ। ਉਹ ਕਹਿੰਦੇ ਕਿ ਤੂੰ ਮੈਨੂੰ ਪਰਮਾਤਮਾ ਦਾ ਨਾਮ ਛੁੜਾ ਰਹੀ ਹੈ, ਮੈਂ ਨਾਮ ਕਿੱਦਾਂ ਛੱਡ ਦਿਆਂ। ਕਬੀਰ ਸਾਹਿਬ ਵੀ ਕਹਿੰਦੇ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੇ ਰਗੁਰਾਈ। ਕਬੀਰ ਸਾਹਿਬ ਦੀ ਮਾਤਾ ਵੀ ਰੋਂਦੀ ਹੈ। ਬੰਦਾ ਸਿੰਘ ਬਹਾਦਰ ਵੇਲੇ ਵੀ ਇੱਕ ਮਾਂ ਰੋਂਦੀ ਰੋਂਦੀ ਆ ਗਈ। ਹੁਣੇ ਵੀ ਧਿਆਨ ਰੱਖਿਓ, ਅਸੀਂ ਬੱਚਿਆਂ ਲਈ ਰੋ ਰਹੇ ਹਾਂ, ਠੀਕ ਹੈ, ਰੋਣਾ ਚਾਹੀਦਾ, ਪਰ ਇਹ ਕੌਣ ਰੋਂਦਾ ਇੱਥੇ ਆ ਕੇ ਕਿ ਮੇਰੇ ਧੀ ਪੁੱਤ ਨੂੰ ਵਾਹਿਗੁਰੂ ਜੀ ਬੰਦਗੀ ਦਾ ਜਾਗ ਲਾ ਦਿਓ, ਨਾਮ ਦਾ ਜਾਗ ਲਾ ਦਿਓ, ਮੇਰੇ ਧੀ ਪੁੱਤ ਨੂੰ ਕਿਤੇ ਸਿੱਖੀ ਵਾਲਾ ਜੀਵਨ ਜਿਉਣਾ ਆ ਜਾਏ, ਇਹ ਜਾਗ। ਕਿੰਨੀਆਂ ਮਾਵਾਂ ਨੇ ਜੋ ਇਸ ਲਈ ਰੋਂਦੀਆਂ ਨੇ, ਬੋਤਾਤ ਵਿੱਚ ਤੇ ਮਾਇਆਵੀ ਪਦਾਰਥਾਂ ਲਈ ਰੋ ਰਹੇ ਹਾਂ ਅਸੀਂ। ਵਿਰਲੀਆਂ ਹੋਣਗੀਆਂ ਮਾਵਾਂ ਜਿਹੜੀਆਂ ਆ ਕੇ ਇੱਥੇ ਕਹਿੰਦੀਆਂ ਹੋਣਗੀਆਂ, ਸਤਿਗੁਰੂ ਮੇਰੇ ਧੀ ਪੁੱਤ ਨੂੰ ਆਪਣੇ ਚਰਨੀ ਲਾ ਲਓ, ਇਹਨੂੰ ਬਾਣੀ ਬਾਣੀ ਦੇ ਰੰਗ ਵਿੱਚ ਰੰਗ ਦਿਓ। ਇਸ ਲਈ ਨਾਮਦੇਵ ਜੀ ਦੀ ਮਾਤਾ ਵੀ ਰੋਦਨ ਕਰ ਰਹੇ ਆ, ਕਬੀਰ ਸਾਹਿਬ ਦੇ ਵੀ। ਬੰਦਾ ਸਿੰਘ ਬਹਾਦਰ ਵੇਲੇ ਵੀ ਇੱਕ ਮਾਂ ਰੋਂਦੀ ਰੋਂਦੀ ਦਿੱਲੀ ਪਹੁੰਚ ਗਈ, ਮੇਰਾ ਪੁੱਤ ਇਹਨਾਂ ਦੇ ਨਾਲ ਆਇਆ। ਕਹਿਣ ਲੱਗੇ ਤੇਰੇ ਪੁੱਤਰ ਨੂੰ ਛੱਡ ਦਿਆਂਗੇ ਜੇ ਉਹ ਇਹ ਕਹਿ ਦੇਵੇ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਨਹੀਂ। ਕਹਿਣ ਲੱਗੀ ਕਹਿ ਦੇਗਾ ਉਹ ਵੀ ਮੈਂ ਇਹਦੀ ਮਾਂ ਅਤੇ ਗੁਰੂ ਗੋਬਿੰਦ ਸਿੰਘ ਦਾ ਇਹ ਪੁੱਤ ਨਹੀਂ, ਇਹ ਮੇਰਾ ਪੁੱਤ ਹੈ। ਬੁਲਾਇਆ ਬੱਚੇ ਨੂੰ, ਮਾਂ ਨੇ ਕਿਹਾ ਪੁੱਤ ਤੈਨੂੰ ਇਹ ਛੱਡ ਦੇਣਗੇ, ਤੂੰ ਮੇਰੀ ਗੱਲ ਮੰਨ, ਜਿਵੇਂ ਮੈਂ ਤੈਨੂੰ ਕਹਿੰਦੀ ਹਾਂ ਤੂੰ ਉਵੇਂ ਕਰ। ਉੱਥੇ ਬੱਚੇ ਨੇ ਆਖਿਆ, ਮੈਂ ਇਹ ਤੇ ਕਹਿ ਸਕਦਾ ਕਿ ਤੂੰ ਮੇਰੀ ਮਾਂ ਨਹੀਂ, ਪਰ ਮੈਂ ਇਹ ਨਹੀਂ ਕਹਿ ਸਕਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਨਹੀਂ। ਜੋ ਸੱਚ ਹੈ ਮੈਂ ਉਹ ਸੱਚ ਬੋਲਾਂਗਾ। ਸੱਚ ਬੋਲਿਆ, ਉਹ ਸ਼ਹੀਦੀ ਦਾ ਜਾਮ ਵੀ ਪੀਂਦਾ ਹੈ, ਪਰ ਉਹਨੇ ਕਿਹਾ ਨਹੀਂ ਮੈਂ ਇਹ ਕਹਿ ਦਾਂਗਾ ਵੀ ਤੂੰ ਮੇਰੀ ਮਾਂ ਨਹੀਂ। ਮਹਾਰਾਣੀ ਜਿੰਦ ਕੌਰ ਵੀ ਰੋਏ ਪਈ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਆਉਂਦਾ ਇੰਗਲੈਂਡ ਤੋਂ। ਉਦੋਂ ਸਿਰ ਦੇ ਉੱਤੇ ਜੂੜਾ ਨਹੀਂ ਸੀ, ਦਸਤਾਰ ਨਹੀਂ ਸੀ, ਜਦੋਂ ਉਹਨੇ ਪੈਰੀ ਹੱਥ ਲਾਏ ਤੇ ਉਹ ਵੀ ਰੋ ਪਈ ਕਿ ਤੂੰ ਮੇਰਾ ਪੁੱਤ ਨਹੀਂ ਹੋ ਸਕਦਾ। ਮੇਰੇ ਪੁੱਤ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਮਹਾਰਾਣੀ ਜਿੰਦ, ਮਹਾਰਾਣੀ ਜਿੰਦਾਂ ਜਾਂ ਜਿੰਦ ਕੌਰ, ਉਹ ਰੋ ਪਈ, ਕਹਿੰਦੇ ਮੈਂ ਤੂੰ ਮੇਰਾ ਪੁੱਤ ਨਹੀਂ ਹੈ। ਉਹਨੇ ਆਖਿਆ ਸੀ ਮਾਂ ਇੰਨੇ ਸਾਲਾਂ ਬਾਅਦ ਮਿਲਾਪ ਹੋਇਆ ਅਤੇ ਅੱਜ ਤੂੰ ਰੋਂਦੀ ਹੋਈ ਪਿੱਛੇ ਹਟ ਗਈ ਹੈ, ਮੈਂ ਹੁਣ ਉਸ ਦਿਨ ਤੇਰੇ ਪੈਰੀ ਹੱਥ ਲਾਉਣੇ ਜਿੱਦਣ ਸਿਰ 'ਤੇ ਜੂੜਾ ਅਤੇ ਸਿਰ 'ਤੇ ਦਸਤਾਰ ਹੋਏਗੀ। ਇਹ ਵੀ ਰੋਣਾ ਇੱਕ ਤਰ੍ਹਾਂ ਦਾ। ਇਸ ਵਾਸਤੇ ਅੱਜ ਜਿਹੜੀ ਗੱਲ ਹੋ ਰਹੀ ਹੈ ਇਹ ਮਾਇਆਵੀ ਪਦਾਰਥਾਂ ਦਾ ਰੁਦਨ ਹੋ ਰਿਹਾ ਹੈ, ਜਿਹੜੇ ਨਾਸ਼ਵੰਤ ਨੇ, ਜਿਹੜੇ ਝੂਠੇ ਨੇ। ਮਾਇਆ ਝੂਠ ਰੁਦਨ ਕੇਤੇ ਬਿੱਲ ਲਾਹੀ ਤੜਪ ਰਹੇ ਨੇ, ਕੁਰਲਾ ਰਹੇ ਨੇ ਮਾਇਆਵੀ ਪਦਾਰਥਾਂ ਦੀ ਖਾਤਰ। ਝੂਠਾ ਰੁਦਨ ਜਿਹੜਾ ਉਹ ਹੋ ਰਿਹਾ ਹੈ। ਸਤ

ਇੱਕ ਗੱਲ ਧਿਆਨ 'ਚ ਰੱਖੀਏ ਆਪਾਂ ਸਾਰੇ ਹੀ, ਮਾਇਆਵੀ ਪਦਾਰਥ ਚਲੋ ਰੋ ਕੇ ਕੁਰਲਾ ਕੇ ਮਿਲ ਜਾਣਗੇ ਤਾਂ ਕੀ ਸੁੱਖ ਮਿਲ ਜਾਏਗਾ? ਮਨ ਦਾ ਸਕੂਨ ਮਿਲ ਜਾਏਗਾ? ਮਨ ਦੀ ਸ਼ਾਂਤੀ ਮਿਲ ਜਾਏਗੀ? ਸਾਨੂੰ ਆਤਮਿਕ ਸਕੂਨ ਮਿਲ ਜਾਏਗਾ? ਰਾਤ ਨੂੰ ਨੀਂਦ ਆ ਜਾਏਗੀ ਚੰਗੀ? ਮਹਾਰਾਜ ਕਹਿੰਦੇ ਵੱਡੇ ਵੱਡੇ ਜੋ ਦੀਸੈ ਲੋਕ ਤਿੰਨਕੋ ਵਿਆਪੈ ਚਿੰਤਾ ਰੋਗ ਆ ਕਈ ਮਿਲਦੇ ਆ। ਉਹ ਕਹਿੰਦੇ ਡਾਕਟਰ ਨੇ ਇੱਕ ਗੋਲੀ ਕਿਹਾ ਨੀਂਦ ਦੀ ਖਾ ਕੇ ਸੌਣ ਨੂੰ, ਪਰ ਅਸੀਂ ਤੇ ਦੋ ਦੋ ਖਾਂਦੇ ਹਾਂ ਤਾਂ ਵੀ ਨੀਂਦ ਨਹੀਂ ਆਉਂਦੀ। ਡਾਕਟਰ ਨੇ ਇੱਕ ਗੋਲੀ ਲਾਈ ਹੈ ਵੀ ਇੱਕ ਗੋਲੀ ਖਾ ਲਿਆ ਕਰ ਨੀਂਦ ਆ ਜਾਏਗੀ, ਅਸੀਂ ਦੋ ਖਾਂਦੇ ਹਾਂ ਤਾਂ ਵੀ ਨਹੀਂ ਆਉਂਦੀ। ਤੁਸੀਂ ਇਹ ਲਾਓ ਵੀ ਅੰਦਰ ਬੈਲੈਂਸ ਕਿੰਨਾ ਵਿਗੜਿਆ ਪਿਆ, ਕਿੰਨੀ ਹਾਲਤ ਅੰਦਰ ਦੀ ਮਾੜੀ ਹੋਈ ਪਈ ਹੈ। ਬਾਹਰੋਂ ਦੇਖਣ ਨੂੰ ਮਾਇਆ ਧਾਰੀ ਹੈ ਪਰ ਅੰਦਰ ਦੀ ਹਾਲਤ ਇਹ ਹੈ ਵੀ ਨੀਂਦ ਕੋਈ ਨਹੀਂ ਆਉਂਦੀ ਪਈ, ਬੇਚੈਨੀ ਹੈ, ਫਿਕਰ ਹੈ, ਚਿੰਤਾਵਾਂ, ਡਿਪਰੈਸ਼ਨ ਦੇ ਵਿੱਚ ਹੈ। ਸੁੱਖ ਨਹੀਂ ਹੈ, ਸੁੱਖ ਪਰਮੇਸ਼ਵਰ ਦੇ ਨਾਮ ਵਿੱਚ ਹੈ। ਸੁੱਖ ਨਾ ਹੀ ਰਹੇ, ਹਰ ਭਗਤ ਬਿਨਾਂ, ਭਗਤੀ ਤੋਂ ਬਿਨਾਂ ਸੁੱਖ ਨਹੀਂ ਹੈ। ਸਾਨੂੰ ਜੇ ਅੰਦਰੋਂ ਆਰਾਮ ਮਿਲਣਾ, ਸੁੱਖ ਮਿਲਣਾ, ਸਕੂਨ ਮਿਲਣਾ ਤੇ ਉਹ ਭਜਨ ਬੰਦਗੀ ਕਰਕੇ ਮਿਲਣਾ, ਉਹ ਨਿਤਨੇਮ ਕਰਕੇ ਮਿਲਣਾ, ਉਹ ਆ ਸਤਸੰਗ ਕਰਕੇ ਮਿਲਣਾ। ਇਹ ਮੁੱਲ ਨਹੀਂ ਮਿਲਣਾ ਜਿਹੜਾ ਸੁੱਖ ਆਪਾਂ ਚਾਹੁੰਦੇ ਹਾਂ ਨਾ, ਇਹ ਮੁੱਲ ਨਹੀਂ ਮਿਲਦੇ ਬਾਜ਼ਾਰਾਂ ਦੇ ਵਿੱਚ। ਇਹ ਸੁੱਖ ਲਈ ਇੱਥੇ ਆਉਣਾ ਪਏਗਾ, ਸੰਗਤ ਕਰਨੀ ਪਏਗੀ, ਬਾਣੀ ਦਾ ਅਭਿਆਸ ਕਰਨਾ ਪਏਗਾ। ਨਿਤ ਉੱਠ ਗਾਵੋ ਪ੍ਰਭ ਕੀ, ਮਹਾਰਾਜ ਨੇ ਤਾਂ ਕਿਹਾ ਤੂੰ ਦੋ ਵਕਤ ਉੱਠਦਿਆਂ ਵੀ ਬਾਣੀ ਦਾ ਅਭਿਆਸ ਕਰ ਅਤੇ ਸੌਂਦਿਆਂ ਵੀ ਕਰ, ਰਾਤ ਵੀ ਸੁੱਖ ਦੀ ਲੰਘ ਜਾਏਗੀ, ਦਿਨ ਵੀ ਸੁੱਖ ਦਾ ਲੰਘ ਜਾਏਗਾ, ਪਰ ਉੱਠਦਿਆਂ ਤੈਨੂੰ ਪਰਮਾਤਮਾ ਵਾਹਿਗੁਰੂ ਚੇਤੇ ਆਵੇ। ਤਾਂ ਗੁਰੂ ਸਾਹਿਬ ਕਹਿੰਦੇ ਨੇ ਬਿੱਲ ਲਾਹੇ ਕੇਤੇ ਮਹਾਂ ਮੋਹਨ। ਇਹ ਮਾਂ ਮੋਹਣੀ ਮਾਇਆ ਜਿਹੜੀ ਹੈ, ਜਿਹਨੇ ਮਨ ਨੂੰ ਮੋਹ ਲਿਆ, ਉਹਦੇ ਲਈ ਵਿਰਲਾਪ ਕਰੀ ਜਾਂਦੇ ਆ, ਉਹਦੇ ਲਈ ਰੋਈ ਜਾਂਦੇ ਆ, ਪਰ ਬਿਨ ਨਾਮ ਹਰ ਕੇ ਸੁੱਖ ਨਹੀਂ। ਹਰੀ ਦੇ ਨਾਮ ਤੋਂ ਬਿਨਾਂ ਸੁੱਖ ਸਕੂਨ ਕਿਤੇ

ਹਾਲ ਵਿੱਚ ਸੁੱਖ ਦੀ ਖਾਤਰ ਤਰ੍ਹਾਂ ਤਰ੍ਹਾਂ ਦੀਆਂ ਸਿਆਣਪਾਂ ਬਣਾ ਲੈਂਦੇ ਆ, ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਆ, ਪਰ ਜਿੰਨੇ ਮਰਜ਼ੀ ਉਪਾਅ ਕਰ ਲਓ, ਭਜਨ ਬੰਦਗੀ ਤੋਂ ਬਿਨਾਂ ਤੁਹਾਨੂੰ ਸੁੱਖ ਸਕੂਨ ਕਿਤੇ ਨਹੀਂ ਮਿਲਣਾ। ਜਿੰਨੇ ਮਰਜ਼ੀ ਉਪਾਅ ਕਰ ਲਓ, ਭਾਵੇਂ ਸੋਮਵਾਰ ਦੇ ਨਾਮ 'ਤੇ, ਭਾਵੇਂ ਮੰਗਲਵਾਰ ਦੇ ਨਾਮ 'ਤੇ, ਜਿੰਨੇ ਮਰਜ਼ੀ ਉਪਾਅ ਕਰ ਲਓ, ਜਿੰਨੀ ਮਰਜ਼ੀ ਸਿਆਣਪਾਂ ਅੰਦਰ ਲੈ ਆਓ ਤੁਸੀਂ। ਬੰਦਾ ਕਹਿੰਦਾ ਮੈਂ ਬੜਾ ਸਿਆਣਾ, ਮੈਨੂੰ ਪਤਾ ਸੁੱਖ ਕਿੱਦਾਂ ਮਿਲੇਗਾ, ਫਲਾਣਾ ਬੜਾ ਸਿਆਣਾ ਹੈ ਉਹਦੇ ਕੋਲ ਚੱਲੋ ਸੁੱਖ ਮਿਲੇਗਾ। ਮਹਾਰਾਜ ਕਹਿੰਦੇ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਸਹਿਸ ਸਿਆਣਪ ਉਪਾਵ ਥਾਕੇ ਜੈ ਭਾਵਤ ਤਹ ਜਾਈ। ਉਹਨੂੰ ਜਿਵੇਂ ਭਾਉਂਦਾ ਉਵੇਂ ਹੋਣਾ, ਨਰ ਚਾਹਤ ਕਛ ਔਰ ਔਰੇ ਕੀ ਔਰੇ ਭਈ, ਹੋਣਾ ਤੇ ਉਹਦੇ ਹੁਕਮ ਚ ਹੈ, ਜੋ ਨੇ ਹੁਕਮ ਕਰਨਾ ਉਹ ਕੁਛ ਹੋਣਾ। ਫਿਰ ਸਾਡੀਆਂ ਸਿਆਣਪਾਂ ਤੇ ਉੱਥੇ ਚੱਲਣੀਆਂ ਨਹੀਂ, ਨਾ ਚਤੁਰਾਈਆਂ ਨਾ ਚੇਲਾਕੀਆਂ ਕੰਮ ਆਉਣੀਆਂ। ਤਜੋ ਸਿਆਣਪ, ਤਜੋ ਮਤਲਬ ਛੱਡ ਦਿਓ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਉ ਜਾਏ। ਸਾਹਿਬ ਕਹਿੰਦੇ ਸਹਿਸ ਸਿਆਣਪ ਉਪਾਵ ਥਾਕੇ, ਥੱਕ ਗਏ ਆਪਣੀਆਂ ਆਪਣੀਆਂ ਸਿਆਣਪਾਂ ਦੇ ਨਾਲ ਉਪਾਅ ਕਰਦੇ ਕਰਦੇ, ਪਰ ਜਹ ਭਾਵਤ ਤਹ ਜਾਈ, ਜਿਵੇਂ ਉਹਨੂੰ ਪਾਉਂਦਾ ਉਵੇਂ ਹੀ ਹੋਣਾ। ਫਿਰ ਉਹਦੇ ਹੁਕਮ ਵਿੱਚ ਤੁਰੋ, ਅਰਦਾਸ ਕਰਕੇ ਤੁਰੋ ਵੀ ਮਹਾਰਾਜ ਜਿਉਂ ਜਿਉਂ ਤੇਰਾ ਹੁਕਮ, ਤਿਵੈ ਤਿਉਂ ਹੋਵਣਾ, ਜਹ ਜਹ ਰੱਖੇ ਆਪ ਤੈ ਜਾਏ ਖੜੋਵਣਾ। ਮੇਰੀ ਕੋਈ ਮਤ ਬੁੱਧ ਨਹੀਂ ਹੈ, ਮੈਂ ਤੇ ਬਾਲ ਬੁੱਧ ਲੈ ਕੇ ਤੁਹਾਡੇ ਕੋਲ ਆਇਆ, ਵਾਹਿਗੁਰੂ ਤੁਸੀਂ ਮਤ ਦੇ ਕੇ ਆਪਣੇ ਹੁਕਮ ਅਨੁਸਾਰ ਮੈਨੂੰ

ਉਹ ਪਰਮੇਸ਼ਵਰ ਜੋ ਦੁਨੀਆ ਦੇ ਬਣਨ ਤੋਂ ਪਹਿਲਾਂ ਵੀ ਹੈ, ਅੱਜ ਵੀ ਹੈ, ਦੁਨੀਆ ਦੇ ਸਿਮਟ ਜਾਣ ਤੋਂ ਬਾਅਦ ਵੀ ਹੈ, ਜਾਂ ਮੇਰੇ ਜਨਮ ਤੋਂ ਪਹਿਲਾਂ ਵੀ ਹੈ, ਅੱਜ ਵੀ ਹੈ, ਜਦੋਂ ਇੱਕ ਦਿਨ ਦੁਨੀਆ 'ਚ ਜ਼ਿੰਦਗੀ ਸਮਾਪਤ ਹੋ ਗਈ ਉਦੋਂ ਉਹ ਉਦੋਂ ਵੀ ਹੈ। ਉਹ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ। ਇਹ ਆਦਿ, ਮੱਧ, ਅੰਤ ਇਹ ਦੁਨੀਆ ਲਈ ਹੈ, ਸਾਡੇ ਤੁਹਾਡੇ ਲਈ ਹੈ। ਅਸੀਂ ਪਰਮਾਤਮਾ ਨਾਲ ਜੋੜੀ ਜਾਂਦੇ ਹਾਂ, ਇਹ ਪਰਮਾਤਮਾ ਵਾਸਤੇ ਨਹੀਂ ਹੈ, ਇਹ ਸਾਡੇ ਲਈ ਹੈ। ਉਹ ਤੇ ਜੈਸਾ ਹੈ ਵੈਸਾ ਹੀ ਹੈ, ਉਹਦੇ 'ਚ ਕੋਈ ਬਦਲਾਵ ਨਹੀਂ ਹੈ। ਇਸ ਲਈ ਆਦਿ ਅੰਤੇ ਮੱਧ ਪੂਰਨ ਸਰਬੱਤਰ ਘੱਟ ਘੱਟ ਆਹੀ, ਘੱਟ ਘੱਟ ਹਰ ਇੱਕ ਦੇ ਹਿਰਦੇ ਵਿੱਚ ਆਹੀ, ਆਹੀ ਦਾ ਮਤਲਬ ਹੈ, ਉਹ ਸਾਰਿਆਂ ਦੇ ਵਿੱਚ ਮੌਜੂਦ ਹੈ। ਭਾਵੇਂ ਆਦਿ ਹੈ, ਭਾਵੇਂ ਮੱਧ ਹੈ, ਭਾਵੇਂ ਅੰਤ ਹੈ, ਬਚਪਨ ਹੈ, ਭਾਵੇਂ ਜਵਾਨੀ ਹੈ, ਭਾਵੇਂ ਬੜੇਪਾ ਹੈ, ਜਨਮ ਤੋਂ ਮੌਤ ਤੱਕ ਉਹ ਹਰ ਇੱਕ ਦੇ ਹਿਰਦੇ ਵਿੱਚ

ਹੁਣ ਜਿਹਨੂੰ ਸਮਝ ਆ ਗਈ, ਗੁਰੂ ਵਾਲਾ ਬਣ ਗਿਆ, ਗੁਰੂ ਦੀ ਮੱਤ ਨਾਲ ਚੱਲਣ ਲੱਗ ਗਿਆ, ਜਿਹਨੇ ਆ ਕੇ ਅਰਦਾਸ ਕਰ ਦਿੱਤੀ ਵੀ ਵਾਹਿਗੁਰੂ ਜੀ ਮੇਰੀ ਮੱਤ ਨਹੀਂ, ਹੁਣ ਮੈਂ ਤੁਹਾਡੀ ਮੱਤ ਨਾਲ ਚੱਲਣਾ, ਅਤੇ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੋ ਗਿਆ, ਉਹ ਤੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਉਹ ਤੇ ਗੁਰਮੁਖ ਲਾਹਾ ਲੈ ਗਏ। ਪਰ ਜਿਹਨੂੰ ਸਮਝ ਨਹੀਂ ਆਈ ਉਹ ਆਪਣੀ ਪੱਤ ਗਵਾ ਕੇ ਗਿਆ, ਇੱਜ਼ਤ ਗਵਾ ਕੇ ਗਿਆ, ਨਾ ਉਹਨੂੰ ਲੋਕ ਵਿੱਚ ਢੋਈ ਮਿਲੀ ਨਾ ਪਰਲੋਕ ਦੇ ਵਿੱਚ। ਆਪਾਂ ਇੱਜ਼ਤ ਬਣਾ ਕੇ ਜਾਣੀ ਹੈ, ਇੱਜ਼ਤ ਮਿਟਾ ਕੇ ਗਵਾ ਕੇ ਨਹੀਂ ਜਾਣੀ। ਹਰ ਸੰਸਾਰ ਵਾਲੇ ਪਾਸੇ ਚਾਹੁੰਦੇ ਹਾਂ ਵੀ ਜਿੱਥੇ ਵੀ ਜਾਈਏ ਸਾਡੀ ਇੱਜ਼ਤ ਬਣੇ, ਸੋਚਦੇ ਹਾਂ ਨਾ ਵੀ ਜਿੱਥੇ ਵੀ ਜਾਈਏ ਸਾਡੀ ਇੱਜ਼ਤ ਹੋਵੇ, ਇੱਜ਼ਤ ਬਣੇ। ਅਤੇ ਜਦੋਂ ਮਾਲਕ ਦੇ ਘਰ ਜਾਣਾ ਫਿਰ ਕਿਉਂ ਨਹੀਂ ਸੋਚਦੇ ਵੀ ਉੱਥੇ ਵੀ ਤਾਂ ਇੱਜ਼ਤ ਹੋਵੇ। ਮਹਾਰਾਜ ਕਹਿੰਦੇ ਫਿਰ ਪੱਤ ਸੇਤੀ ਘਰ ਜਾਹੀ, ਉਹ ਇੱਜ਼ਤ ਮਾਣ ਨਾਲ ਵਾਹਿਗੁਰੂ ਦੇ ਘਰ ਜਾਂਦੇ ਹਨ। ਬਿਨਵੰਤ ਨਾਨਕ ਜਿਨ ਸਾਧ ਸੰਗਮ, ਜਿਨ੍ਹਾਂ ਨੂੰ ਗੁਰੂ ਦਾ ਮਿਲਾਪ ਹਾਸਲ ਹੋ ਗਿਆ, ਜਿਨ੍ਹਾਂ ਨੇ ਗੁਰੂ ਨੂੰ ਮਿਲਣਾ ਕੀਤਾ, ਗੁਰੂ ਦਾ ਮਿਲਾਪ ਜਿਨ੍ਹਾਂ ਨੂੰ ਹੋ ਗਿਆ, ਜਿਹੜੇ ਗੁਰੂ ਵਾਲੇ ਬਣ ਗਏ, ਸੇ ਪੱਤ ਸੇਤੀ ਘਰ ਜਾਹੀ, ਸੇ ਮੈਨੇ ਉਹ, ਫਿਰ ਇੱਜ਼ਤ ਨਾਲ ਆਪਣਾ ਜਨਮ ਸਵਾਰ ਕੇ ਨਾਮ ਦੀ ਖੱਟੀ ਖੱਟ ਕੇ ਇਸ ਜਹਾਨ ਤੋਂ ਜਾਂਦੇ ਨੇ। ਸਾਨੂੰ ਤਾਂ ਸਮਝਾ ਰਹੇ ਆ, ਸੱਚ ਦੱਸ ਰਹੇ ਆ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੁ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਇਸ ਲਈ ਜੋ ਸਾਡੇ ਜਿਹਨੇ ਸੁੱਖ ਦੇਣਾ, ਜਿਹਨੇ ਸਾਡੇ ਦੁੱਖ ਕੱਟਣੇ ਆ, ਜਿਹਨੇ ਸਾਡੀ ਇੱਜ਼ਤ ਬਣਾਉਣੀ ਆ ਮਾਲਕ ਦੇ ਦਰਬਾਰ ਵਿੱਚ, ਉਹ ਹੈ ਭਗਤੀ। ਅਸੀਂ ਭਗਤੀ ਦੀ ਖੈਰ ਮੰਗ ਲਈਏ ਵਾਹਿਗੁਰੂ ਦੇ ਕੋਲੋਂ। ਹੇ ਵਾਹਿਗੁਰੂ ਜੀ, ਸਾਨੂੰ ਸਮਝ ਆ ਗਈ ਹੈ, ਸਾਡੇ 'ਤੇ ਹੁਣ ਇੱਕ ਤਰਸ ਕਰ ਦਿਓ ਆਪਣੀ।

ਗੁਰੂ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਸੱਚ ਪਰਮੇਸ਼ਵਰ ਦੇ ਨਾਮ ਦੇ ਨਾਲ ਜੋੜ ਲੈਣ ਔਰ ਸੱਚ ਦੇ ਮਾਰਗ 'ਤੇ ਤੁਰਦਿਆਂ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਉਸ ਮਾਲਕ ਦੇ ਦਰ 'ਤੇ ਇੱਜ਼ਤ ਮਾਣ ਸਨਮਾਨ ਨਾਲ ਜਾਵਾਂਗੇ ਤਾਂ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇਗਾ। ਮਹਾਰਾਜ ਤੁਹਾਡੇ ਸਾਰਿਆਂ ਦੀਆਂ ਹਾਜ਼ਰੀਆਂ ਲੇਖੇ 'ਚ ਲਾਉਣ, ਬਾਣੇ ਔਰ ਬਾਣੀ ਦੇ ਰੰਗ ਵਿੱਚ ਰੰਗਣ, ਆਪ ਵੀ ਜੁੜੋ ਹੋਰਾਂ ਨੂੰ ਵੀ ਜੋੜੋ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਗੁਰੂ ਅਰਜਨ ਦੇ ਪਾਤਸ਼ਾਹ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ।

ਹਦਵਾਜੇ ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਤੇ ਸਗਲ ਵਿਸੋਰੇ ਦੁਖ ਰੋਗ ਸੰਤਾ ਪੁੱਤਰੇ ਸੁਨੀ ਸੱਚੀ ਬਾਣੀ ਸੰਤ ਸਾਜਨ ਭਈ ਸਰ ਸੇ ਪੂਰੇ ਗੁਰ ਤੇ ਜਾਨੀ।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਸਤਨਾਮ, ਵਾਹਿਗੁਰੂ।

Ouais.

ਸਭ ਤੇਰਾ ਬਸ ਤੇਰਾ ਕਰਪਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਨਮਤਾ ਤੇਜ ਆਪਣਾ ਆਪ ਜਰ ਸਰਵ ਕਲਾ ਭਰਪੂਰ ਦਿਸੈ ਚਤਕਤਾ।

ਚਿੜਚਿੜਾ ਹੁੰਦਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਤਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਨੇਰ, ਕੋਈ ਨਾ ਜਾਣੇ ਤੁਮਰਾਂਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੁਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ, ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ, ਗੁਰੂ ਨਾਨਕ ਲਈ ਧਿਆਈ, ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ, ਅਰਜਨ ਹਰਿ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ, ਕਰਨੋ ਨਿਧਾਵਿਤਾਇ, ਸਭ ਥਾਈ ਹੋਏ ਸਹਾਇ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ, ਬੋਲੋ ਜੀ ਪੰਜਾਬ ਪਿਆਰੀਆਂ ਚੌਹਾਂ, ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਸਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰੀਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ, ਖਾਲਸਾ ਜੀ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰਕੇ, ਖਾਲਸਾ ਜੀ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ, ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਚਿਤਾ ਵਿਚਿਤਾ ਬਨਕਾ ਸਦਕਾ, ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ, ਤਾਹਾਂ ਤਾਂ ਰਸੇ ਆ ਰਿਹਾ ਇੱਕ ਦੇਖ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਸਿੱਖਾਂ ਨੂੰ ਸਿੱਖੀ।

ਕ੍ਰਿਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਤਾਨਿਆਂ ਦੇ ਤਾਨ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵੇਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀ ਆ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਚੜ੍ਹਦੀਆਂ ਕਲਾਵਾਂ ਤੰਦਰੁਸਤੀਆਂ ਬਖਸ਼ਣੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਆਪ ਜੀਆਂ ਨੇ ਕਿਰਪਾ ਕਰਨੀ ਮਿਹਰਾਮਤ ਕਰਨੀ।

ਦੁਹਰਾ ਗਿਆ ਭਈਆ ਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰ

ਪਰ ਤਖ ਗੁਰੂ ਨਿਸਤਾਰੀ ਦਾਤਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਨ ਦੇ ਟੋਟ ਨਯਾਵੋਈ ਅਗਣਤ ਪਰੇ ਭੰਡਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੁਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਵਾਹਿਗੁਰੂ ਜੀ ਸਤਨਾਮ ਵਾਹਿਗੁਰੂ।

ਵਾਹਿਗੁਰੂ ਜੀ, ਵਾਹਿਗੁਰੂ ਜੀ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਦਿਨੋ ਦਿਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਇਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋਂ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ।

ਸਤਿਗੁਰ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਂ ਵਹੇ ਹਰ ਤਿਆਂ ਵਹੇ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਏ ਜੈਨਾ ਹਰ ਤਿਆਇਆ ਜੀ ਤਿਨ ਟੂਟੀ ਜਮਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਤਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ।

ਰੰਗ ਕਰ ਕਾ ਚੀਨਤ ਨਹ ਪਿਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪ ਸਰੂਪਾ ਰੰਕ ਪਯੋ ਰਾਵ ਕਹੀਂ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਪੁਜ ਖਾਣ ਬਹੁਰ ਰਚ ਦੀਨੀ ਕਹੋਂ ਫੂਲ ਰਾਜਾ ਹਵੈ ਬੈਠਾ ਕਹੋਂ ਸਿਮਟ ਪਯੋ ਸ਼ੰਕਰ ਅਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪ ਆਦਿ ਜੁਗਾਦ ਸਰੂਪ ਸਿਉਂਪ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਓ ਵਾਰਿਅ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ

मान्यो सिमरत शास्त्र वेद सब है बहुपेद कहें हम एक ना जान्यो।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ, ਚਿਤ ਆ

ਸਿੱਖਾਂ ਨੂੰ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ

ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਧਾ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ

ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਬਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਤਜੋ ਸਿਆਨ ਸੁਰਜਨੋ ਸਿਮਰੋ ਹਰ ਹਰ ਰਾਏ ਇੱਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਹਾਰ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਬੇਸ਼ੁਮਾਰ ਅਥਾ ਅਗਣਤ ਅਤੁੱਲੈ ਜੋ ਬਲਭੋ ਤਿਉ ਨਾਨਕ ਦਾਸ ਬੋਲੇ ਬੇਸ਼ੁਮਾਰ ਅਥਾ ਅਗਣਤ ਅਤੁੱਲੈ ਜੋ ਬਲਭੋ ਤਿਉ ਨਾਨਕ ਦਾਸ ਬੋਲੇ ਸੋ ਕਹਾਉ ਟਲ ਗੁਰ ਸੇਵੀਐ ਆਹਿਨ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਬਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹੋ

ਆਈ ਭਰਪੁਰ ਰਹਾ ਸੋਈ ਨਾਨਕ ਸੱਚ ਕਹਿ ਬੇਨੰਤੀ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਇੱਕ ਦਿਨ ਅੰਮ੍ਰਿਤ ਵੇਲੇ, ਪ੍ਰਾਤ ਵੇਲੇ, ਗੁਰੂ ਪਾਤਸ਼ਾਹ ਨੇ ਆਪਣੀ ਸਰੀਰਕ ਨੀਂਦ ਤਿਆਗੀ। ਸਰੀਰਕ ਨੀਂਦ ਤਿਆਗ ਕੇ ਅਤੇ ਧੰਨ ਗੁਰੂ ਕਲਗੀ ਧਰ ਪਾਤਸ਼ਾਹ ਨੇ ਸੋਚ ਇਸ਼ਨਾਨ, ਸਰੀਰਕ ਕਿਰਿਆਵਾਂ ਸੋਧੀਆਂ, ਸੋਚ ਇਸ਼ਨਾਨ ਕੀਤਾ। ਸੋਚ ਇਸ਼ਨਾਨ ਕਰਕੇ ਅਤੇ ਫਿਰ ਗੁਰੂ ਸਾਹਿਬ ਨੇ ਆਪਣੇ ਤਨ ਦੇ ਉੱਤੇ ਸੁੰਦਰ ਅਲੰਕਾਰ, ਸੋਹਣੇ ਵਸਤਰ, ਗਹਿਣੇ ਸਤਿਗੁਰੂ ਨੇ ਆਪਣੇ ਤਨ ਉੱਤੇ ਸਜਾਏ। ਉਹਦੇ ਵਿੱਚ ਨਾ ਕਵੀ ਜੀ ਨੇ ਜ਼ਿਕਰ ਕੀਤਾ ਵੀ ਉਹ ਸਾਰੇ ਜਿਹੜੇ ਅਲੰਕਾਰ ਨੇ ਨਾ, ਗਹਿਣੇ ਨੇ ਜਿੰਨੇ, ਉਹ ਸਾਰੇ ਮੋਤੀ ਮੁਕਤਾਹਲ ਬਣੇ ਹੋਏ, ਮੋਤੀ ਮੁਕਤਾਹਲ ਦੇ ਬਣੇ ਹੋਏ, ਬੜੇ ਕੀਮਤੀ ਗਹਿਣੇ ਕਹਿ ਲਓ, ਜਿਹੜੇ ਧੰਨ ਗੁਰੂ ਕਲਗੀਧਰ ਸਾਹਿਬ ਨੇ ਧਾਰੇ ਹਾਰ

ਅਤੇ ਸਤਿਗੁਰੂ ਨੇ ਜਿਹੜਾ ਜਾਮਾ ਪਾਇਆ ਆਪਣੇ ਤਨ 'ਤੇ ਨਾ, ਉਹ ਸਾਰਾ ਹੀ ਸਫੇਦ ਹੈ। ਜਿਹੜੀ ਪੌਸ਼ਾਕ ਪਾਈ ਉਹ ਵੀ ਸਫੇਦ, ਜਿਹੜੀ ਦਸਤਾਰ ਸਜਾਈ ਸੀ ਇਸ 'ਤੇ ਉਹ ਵੀ ਸਫੇਦ, ਜਿਹੜੇ ਗਹਿਣੇ ਪਾਏ ਤਨ ਦੇ ਉੱਤੇ ਉਹ ਵੀ ਐਂ ਮੋਤੀ ਮੁਕਤਾਹਲ ਸਫੇਦ ਰੰਗ ਦੇ। ਮਤਲਬ ਜਿੰਨਾ ਪਹਿਰਾਵਾ ਗੁਰੂ ਸਾਹਿਬ ਨੇ ਧਾਰਨ ਕੀਤਾ, ਜਿੰਨਾ ਉਸ ਦਿਨ ਗੁਰੂ ਸਾਹਿਬ ਨੇ ਸਫੇਦ ਰੰਗ ਦਾ ਹੀ ਸਾਰਾ ਸਵਰੂਪ ਆਪਣਾ ਨਾ, ਇੱਕ ਮਾਲਕ ਪਾਤਸ਼ਾਹ ਦਾ ਮੁੱਖ ਬਹੁਤ ਸੋਹਣਾ ਪਿਆਰਾ ਬਹੁਤ ਹੈ ਗੁਰੂ ਸਾਹਿਬ ਦਾ ਮੁਖੜਾ। ਮਤਲਬ ਗੁਰੂ ਸਾਹਿਬ ਨੇ ਆਪਣੇ ਵਸਤਰ, ਫਿਰ ਭਾਵੇਂ ਉਹ ਕਮਰ ਕੱਸੇ ਦੇ ਰੂਪ 'ਚ ਕਹਿ ਲਓ, ਤਨ ਉੱਤੇ ਪੌਸ਼ਾਕ ਦੇ ਰੂਪ ਵਿੱਚ ਕਹਿ ਲਓ, ਸਿਰ ਉੱਤੇ ਦਸਤਾਰ ਦੇ ਰੂਪ ਵਿੱਚ ਕਹਿ ਲਓ, ਹਰ ਪ੍ਰਕਾਰ ਦਾ ਜਿਹੜਾ ਵਸਤਰ ਹੈ ਤਨ ਗੁਰੂ ਕਲਗੀਧਰ ਸਾਹਿਬ ਨੇ ਉਹ ਸਫੇਦ ਰੰਗ ਦਾ ਤਾਰ

ਹੁਣ ਫਿਰ ਗੁਰੂ ਸਾਹਿਬ ਨਾ ਜੀ ਸਭਾ ਦੇ ਵਿੱਚ ਬੈਠੇ ਹੋਏ ਨੇ, ਸਭਾ ਮਤਲਬ ਸੰਗਤ ਹੈ ਨਾ, ਸੰਗਤ ਦੇ ਵਿੱਚ ਬੈਠੇ ਹੋਏ ਨੇ ਗੁਰੂ ਸਾਹਿਬ, ਬੜੀ ਸ਼ੋਭਾ ਪਾ ਰਹੇ, ਇੰਨੀ ਸ਼ੋਭਾ ਪਾ ਰਹੇ ਕਹਿੰਦੇ ਜਿਵੇਂ ਆਕਾਸ਼ ਦੇ ਵਿੱਚ ਤਾਰੇ ਚਮਕ ਰਹੇ ਨਾ, ਉਹਨਾਂ ਸਾਰੇ ਆਕਾਸ਼ ਵਿੱਚ ਚਮਕਦਿਆਂ ਹੋਇਆਂ ਤਾਰਿਆਂ ਦੇ ਵਿਚਾਲੇ ਇੱਕ ਸਫੇਦ ਰੰਗ ਦਾ ਚੰਦਰਮਾ ਬੜੀ ਸ਼ੋਭਾ ਪਾਉਂਦਾ। ਤਾਰੇ ਵੀ ਸੁਹੱਪਣ ਨਾਲ ਭਰੇ ਹੋਏ ਨੇ, ਸੋਹਣੇ ਨੇ, ਪਰ ਉਹਨਾਂ ਸਾਰੇ ਤਾਰਿਆਂ ਦੇ ਵਿੱਚ ਚੰਦਰਮਾ ਦਾ ਇੱਕ ਸਰੂਪ ਵੱਖਰਾ ਹੈ। ਇਸੇ ਤਰ੍ਹਾਂ ਸੰਗਤ ਜਿੰਨੀ ਬੈਠੀ ਉਹ ਸਾਰੇ ਆਕਾਸ਼ ਵਿਚਲੇ ਤਾਰੇ ਨੇ। ਅਤੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਜਿਹੜੇ ਆਪਣੇ ਆਸਣਾਂ 'ਤੇ ਬਿਰਾਜਮਾਨ ਨੇ, ਉਹ ਆਕਾਸ਼ ਵਿਚਲੇ ਚੰਦਰਮਾ ਦੀ ਤਰ੍ਹਾਂ, ਜਿਵੇਂ ਆਕਾਸ਼ ਵਿੱਚ ਤਾਰਿਆਂ ਦੇ ਵਿੱਚ ਚੰਦਰਮਾ ਸ਼ੋਭਦਾ, ਇੱਦਾਂ ਧਰਤੀ ਦੇ ਉੱਤੇ ਅਨੰਦਪੁਰ ਸਾਹਿਬ ਦੇ ਅਸਥਾਨ 'ਤੇ ਸਜੇ ਹੋਏ ਦੀਵਾਨਾਂ ਦੇ ਵਿੱਚ ਸੰਗਤ ਤਾਰਿਆਂ ਵਾਂਗੂ ਅਤੇ ਗੁਰੂ ਸਾਹਿਬ ਚੰਦਰਮਾ ਵਾਂਗੂ ਸ਼ੋਭਾ

ਹੁਣ ਜੀ ਜਿਹੜਾ ਕੌਤਕ ਸਤਿਗੁਰੂ ਜੀ ਵਰਤਾਉਣ ਲੱਗੇ ਨੇ, ਕਵੀ ਜੀ ਕਹਿੰਦੇ ਵੀ ਇੱਕ ਨਾ ਸਭਾ ਦੇ ਨੇੜੇ ਦੀਵਾਰ ਹੈ, ਕੰਧ ਹੈ, ਉਹ ਜਿਹੜੀ ਦੀਵਾਰ ਹੈ ਨਾ ਸਭਾ ਜਿੱਥੇ ਸਜੀ ਹੋਈ ਉਹਦੇ ਨਜ਼ਦੀਕ ਉਹਨੂੰ ਰੋਜ਼ ਲਿਪਿਆ ਜਾਂਦਾ ਹੈ। ਕੱਚੀਆਂ ਦੀਵਾਰਾਂ ਨੇ ਸੁਭਾਵਿਕ ਜਿਹੀ ਗੱਲ, ਰੋਜ਼ ਲਿਪਿਆ ਜਾਂਦਾ ਉਹਨੂੰ, ਔਰ ਇੱਕੋ ਸਿੱਖ ਦੀ ਸੇਵਾ ਲੱਗੀ ਹੋਈ ਆ ਵੀ ਤੂੰ ਇਸ ਦੀਵਾਰ ਨੂੰ ਲਿੰਬਣਾ ਹੈ, ਤੂੰ ਲਿਪਣ ਫੇਰਨਾ ਇਹਦੇ 'ਤੇ, ਉਹਦੀ ਸੇਵਾ ਲੱਗੀ ਹੋਈ। ਹੁਣ ਉਹ ਜਿਹੜਾ ਸੇਵਾ ਕਰਨ ਵਾਲਾ ਉਹ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ, ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਂਦਾ ਹੈ। ਗੁਰੂ ਅੱਗੇ ਨਹਿਲ ਲਿਪੀ, ਉਹ ਗੁਰੂ ਅੱਗੇ ਨਹੀਂ ਲਿਪਦਾ, ਗੁਰੂ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਉਹ ਸੇਵਾ ਸਾਰੀ ਜਿਹੜੀ ਉਹਨੂੰ ਨਿਭਾਉਂਦਾ ਹੈ।

ਹੁਤੇ ਸਮੀਪੀ ਅਲਪਹੀਨ। ਗੁਰੂ ਸਾਹਿਬ ਦੇ ਕੋਲ ਮਾਲਕ ਪਾਤਸ਼ਾਹ ਦੇ ਸੇਵਕ ਵੀ ਨੇ, ਪਰਿਵਾਰ ਵੀ ਨੇ, ਸਿੱਖ ਜਿੰਨੇ ਨੇ ਉਹ, ਔਰ ਉਹ ਸੇਵਕ ਜਿਹੜਾ ਉਹ ਉੱਥੇ ਆਪਣੀ ਸੇਵਾ ਨੂੰ ਬਾਖੂਬੀ ਰੋਜ਼ਾਨਾ ਦੀ ਤਰ੍ਹਾਂ ਉਹ ਉਵੇਂ ਹੀ ਸੇਵਾ ਨਿਭਾ ਰਿਹਾ। ਅਤੇ ਸੇਵਾ ਨਿਭਾਉਂਦਿਆਂ ਉਹ ਦੀਵਾਰ ਜਿਹੜੀ ਉਹਨੂੰ ਲੇਪਣ ਫੇਰ ਰਿਹਾ,

ਹੁਣ ਨਾ ਉਹ ਕੀ ਕਰਦਾ, ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਦੀਵਾਰ ਲਿੰਬਣੀ ਸੀ ਪਰ ਪੂਰੀ ਲਿਪੀ ਨਹੀਂ ਗਈ ਉਹਦੇ ਕੋਲੋਂ। ਹੁਣ ਉਹ ਕੀ ਕਰਦਾ, ਬੜੀ ਸੰਭਾਲ ਕੇ, ਹੁਣ ਸੁਭਾਵਿਕ ਜਿਹੀ ਗੱਲ ਹੈ ਜੀ, ਮਿੱਟੀ ਹੈ, ਲਿਪਣ ਉਹਨੂੰ ਫੇਰਨਾ ਅਤੇ ਮਿੱਟੀ ਵੀ ਗਿੱਲੀ ਦੀ ਵਰਤੋਂ ਕੀਤੀ ਜਾਣੀ, ਇਹ ਤਾਂ ਨਹੀਂ ਵੀ ਸੁੱਕੀ ਮਿੱਟੀ ਜਿਹੜੀ ਉੱਤੇ ਹੈ ਨਾ ਸੁੱਟ ਦੇਣੀ, ਧੂੜ ਦੇਣੀ, ਉਹਨੂੰ ਲਿੰਬਣਾ। ਉਹ ਬੜੀ ਕਾਹਲੀ ਨਾਲ ਲੱਗਾ ਹੋਇਆ ਅਤੇ ਸੰਭਾਲ ਕੇ ਵੀ ਕਿਤੇ ਮਿੱਟੀ ਦਾ ਛੱਟਾ ਨਾ ਗੁਰੂ ਸਾਹਿਬ ਉੱਤੇ ਪਵੇ ਅਤੇ ਨਾ ਸੰਗਤ ਉੱਤੇ, ਬੜੀ ਸੰਭਾਲ ਕੇ ਲੱਗਾ ਹੋਇਆ ਉਹ ਲਿੰਬ ਰਿਹਾ ਜੀ। ਉਹ ਆਪਣੇ ਨਾ ਲਿਪੇ ਹੱਥ ਸੰਭਾਲ ਕੇ ਸੰਭਾਲ ਕੇ ਪਰ ਬੜੀ ਕਾਹਲੀ ਨਾਲ ਲਿੰਬ ਰਿਹਾ। ਕਾਹਲੀ ਨਾਲ ਲਿੰਬਣ ਦਾ ਕਾਰਨ ਸੀ ਵੀ ਮੈਨੂੰ ਦੇਰੀ ਹੋ ਗਈ ਹੈ, ਮੈਂ ਪੂਰੀ ਪੂਰਾ ਲਿਪਣ ਫੇਰ ਨਹੀਂ ਸਕਿਆ, ਪੂਰੀ ਦੀਵਾਰ ਲਿਪ ਨਹੀਂ ਸਕਿਆ, ਇਸ ਕਰਕੇ ਨਾ ਉਹ ਦੇਰ ਹੋਈ ਆਪਣੇ ਹਿਰਦੇ ਵਿੱਚ ਸਮਝ ਕੇ, ਗੁਰੂ ਸਾਹਿਬ ਦਾ ਡਰ ਹਿਰਦੇ 'ਚ ਰੱਖ ਕੇ ਨਾ ਕਾਹਲੀ ਨਾਲ ਉਹਨੇ ਕਰਮ ਕਰਨਾ ਸ਼ੁਰੂ ਕੀਤਾ।

ਇੱਥੇ ਜੀ ਗੁਰੂ ਸਾਹਿਬ ਨੇ ਬੜਾ ਅਦਭੁਤ ਜਿਹਾ ਕੌਤਕ ਵਰਤਾਇਆ। ਉਹਨੇ ਬੜੀ ਸੰਭਾਲ ਕੇ ਸਾਰਾ ਕਾਰਜ ਨਿਬੇੜ ਲਿਆ। ਆਪਣੇ ਹੱਥ ਪੋਛਣ ਦੇ ਵਾਸ ਸਾਫ਼ ਕਰਨ ਵਾਸਤੇ ਉੱਠਿਆ, ਬੜਾ ਬਚਾ ਕੇ ਵੀ ਕਿਤੇ ਕੋਈ ਨਾ ਤੁਪਕਾ ਮਿੱਟੀ ਦਾ ਜਾਂ ਕੋਈ ਮਿੱਟੀ ਦਾ ਛੱਟਾ ਜਿਹੜਾ ਉਹ ਪਵੇ ਨਾ। ਉਹ ਬਚਾ ਕੇ ਉੱਠਿਆ ਉੱਥੋਂ, ਅਤੇ ਜਦੋਂ ਉੱਠਿਆ ਨਾ ਅਤੇ ਉੱਠਦਿਆਂ ਉਹਨੇ ਬੜੀ ਕੋਸ਼ਿਸ਼ ਕੀਤੀ ਵੀ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੇ ਉੱਥੇ। ਉਹਦੇ ਤਾਂ ਨਾ ਜੀ ਹੱਥ ਪੂੰਝਣ ਵਾਸਤੇ ਜਦੋਂ ਉੱਠਿਆ ਅਤੇ ਗੁਰੂ ਪਾਤਸ਼ਾਹ ਦੇ ਜਾਮੇ ਦੇ ਉੱਤੇ ਉਹ ਮਿੱਟੀ ਦਾ ਇੱਕ ਛੱਟਾ ਜਿਹੜਾ ਉਹ ਪੈ ਜਾਂਦਾ। ਜਦੋਂ ਧੰਨ ਗੁਰੂ ਕਲਗੀਧਰ ਸਾਹਿਬ ਦੇ ਸਫੇਦ ਵਸਤਰਾਂ ਦੇ ਉੱਤੇ ਉਹ ਮਿੱਟੀ ਦਾ ਜਦੋਂ ਨਾ ਛੱਟਾ ਪੈਂਦਾ ਹੁਣ, ਅਤੇ ਗੁਰੂ ਪਾਤਸ਼ਾਹ ਨੇ ਆਪਣੇ ਜਾਮੇ ਉੱਤੇ ਪਏ ਉਸ ਮਿੱਟੀ ਨੂੰ ਜਦੋਂ ਆਪਣੀ ਅੱਖੀਂ

ਇਹ ਘਟਨਾ ਆਪਾਂ ਆਪ ਸੰਗਤ ਨੇ ਪਹਿਲਾਂ ਵੀ ਕਈ ਵਾਰ ਸਰਵਣ ਕੀਤੀ। ਸਤਿਗੁਰੂ ਜੀ ਨੇ ਨਾ ਜਦੋਂ ਉਹ ਛੱਟਾ ਪਿਆ ਮਾਲਕ ਦੇ ਜਾਮੇ 'ਤੇ, ਅਤੇ ਉਸੇ ਵੇਲੇ ਗੁਰੂ ਸਾਹਿਬ ਨੇ ਤਾਂ ਤਕਾਲ ਕਿਹਾ, ਕਹਿੰਦੇ ਭਾਈ ਉੱਠੋ, ਲੇਪਣੀ ਸਿੰਘ ਜਿਹੜਾ ਨਾ ਦੀਵਾਰ ਲਿਪਣ ਵਾਲਾ, ਇਹਦੇ ਕੋਈ ਤਮਾਚਾ ਮਾਰੋ। ਤਮਾਚਾ ਮਤਲਬ ਚਪੇੜ ਕਹਿ ਲਓ, ਥੱਪੜ ਕਹਿ ਲਓ ਨਾ, ਕੋਈ ਸ਼ਬਦ ਆਪਾਂ ਵਰਤ ਲਈ। ਵੀ ਗੁਰੂ ਸਾਹਿਬ ਨੇ ਉੱਥੇ ਕਿਹਾ ਵੀ ਇਹਨੇ ਸਾਡੇ ਜਾਮੇ ਉੱਤੇ ਇਸ ਤਰ੍ਹਾਂ ਨਾ ਛੱਟਾ ਪਿਆ, ਅਤੇ ਉੱਠ ਕੇ ਕੋਈ ਹੁਣ ਇਸ ਲੇਪਣੀ ਸਿੱਖ ਦੇ ਜਿਹੜਾ ਲੇਪਣ ਫੇਰਨ ਵਾਲਾ, ਇਹਦੇ ਮੁੱਖ ਉੱਤੇ ਤਮਾਚਾ ਮਾਰ। ਇੰਨੇ ਬਚਨ ਗੁਰੂ ਸਾਹਿਬ ਦੇ ਆਖਣ ਦੀ ਦੇਰ ਹੈ, ਜਦੋਂ ਮਾਲਕ ਦੇ ਬਚਨ ਸਿੱਖਾਂ ਨੇ ਆਪਣੇ ਕੰਨਾਂ ਨਾਲ

ਜਿਵੇਂ ਕਵੀ ਜੀ ਜ਼ਿਕਰ ਕਰ ਰਹੇ ਨੇ, ਕਹਿੰਦੇ ਵੀ ਮਾਲਕ ਨੇ ਆਖਿਆ ਉਸੇ ਵੇਲੇ ਤਤ ਛਿਨ ਬੜੇ ਸਿੱਖ ਉੱਠ ਪਏ। ਮਾਲਕ ਨੇ ਤਾਂ ਇਹ ਕਿਹਾ ਸੀ ਵੀ ਕੋਈ ਉੱਠੋ, ਇੱਕ ਉੱਠ ਕੇ ਇਹਦੇ ਇੱਕ ਤਮਾਚਾ ਮਾਰੋ। ਹੁਣ ਉਹ ਜਿੰਨਿਆਂ ਨੇ ਸੁਣਿਆ ਸਾਰੇ ਹੀ ਉੱਠ ਪਏ। ਇਤਿਹਾਸ ਵਿੱਚ ਨਾ ਜੀ ਇਸ ਸਿੱਖ ਦਾ ਨਾਂ ਭਾਈ ਕਾਨ ਸਿੰਘ ਆਇਆ, ਲੇਪਣੀ ਸਿੱਖ ਭਾਈ ਕਾਨ ਸਿੰਘ। ਜਦੋਂ ਤਵਾਰੀਖ ਗੁਰੂ ਖਾਲਸਾ ਪੜ੍ਹੀਏ ਤਾਂ ਉਹਦੇ ਵਿੱਚ ਇਸ ਸਿੱਖ ਦਾ ਨਾਂ ਭਾਈ ਆਨੰਦ ਸਿੰਘ ਆਉਂਦਾ। ਦੋ ਨਾਂ ਇਸ ਸਿੱਖ ਦੇ ਮਿਲਦੇ ਨੇ, ਇੱਕ ਭਾਈ ਆਨੰਦ ਸਿੰਘ ਅਤੇ ਇੱਕ ਭਾਈ ਕਾਨ ਸਿੰਘ। ਮਾਲਕ ਨੇ ਕਿਹਾ ਵੀ ਉੱਠੋ, ਕੋਈ ਇਹਦੇ ਤਮਾਚਾ ਮਾਰੋ। ਹੁਣ ਸੁਣਨ ਵਾਲੇ ਸਾਰੇ ਉੱਠ ਪਏ।

ਬੜੀ ਕਾਹਲੀ ਨਾਲ ਉਤਾਵਲੇ ਹੋ ਕੇ ਗਏ। ਕਹਿੰਦੇ ਜਿੰਨੇ ਗਏ ਉਹਨਾਂ ਸਾਰਿਆਂ ਨੇ ਇੱਕ ਇੱਕ ਤਮਾਚਾ ਉਹਦੇ ਮਾਰਿਆ ਸਾਰਿਆਂ ਨੇ। ਕਵੀ ਸੰਤੋਖ ਸਿੰਘ ਕਹਿੰਦੇ ਨੇ ਵੀ ਇੰਨਾ ਕੁ ਮਤਲਬ ਉਸ ਸਿੱਖ ਨਾਲ ਵਰਤਾਓ ਉੱਥੇ ਕੀਤਾ, ਸਲੂਕ ਬੁਰਾ ਕੀਤਾ, ਵੀ ਹਰ ਇੱਕ ਸਿੱਖ ਨੇ ਤਮਾਚਾ ਜਦੋਂ ਮਾਰਿਆ ਨਾ ਵੀ ਗੁਰੂ ਸਾਹਿਬ ਦਾ ਹੁਕਮ ਹੈ, ਅਤੇ ਉਹ ਬੇਹੋਸ਼ ਹੋ ਗਿਆ ਜਦੋਂ ਸੇ ਉਹਦੇ ਵੱਜੇ ਤਮਾਚੇ ਦੀ, ਉਹ ਤਮਾਚਿਆਂ ਦੀ ਮਾਰ ਕਰਕੇ ਉਹ ਬੇਹੋਸ਼ ਹੋ ਜਾਂਦਾ। ਜਦੋਂ ਬੇਹੋਸ਼ ਉਹ ਸਿੱਖ ਹੋ ਗਿਆ ਨਾ, ਧੰਨ ਗੁਰੂ ਕਲਗੀਧਰ ਸਾਹਿਬ, ਸਾਰਾ ਦ੍ਰਿਸ਼ ਆਪਣੇ ਅੱਖੀਂ ਵੇਖ ਰਹੇ। ਹੁਣ ਖੇਡ ਵੇਖੋ ਗੁਰੂ ਸਾਹਿਬ ਨੇ ਕਿੱਡੀ ਪਿਆਰੀ ਹੈ ਨਾ, ਕਲਾ ਕਿੱਡੀ ਪਿਆਰੀ ਵਰਤਾਈ। ਉਹ ਸਿੱਖ ਬੇਹੋਸ਼ ਹੋ ਕੇ ਜਦੋਂ ਉੱਥੇ

ਹੁਣ ਸਤਿਗੁਰੂ ਜੀ ਨੇ ਵੇਖਿਆ, ਫਿਰ ਮਾਲਕ ਨੇ ਆਪਣੇ ਮਨ ਅੰਦਰ ਵਿਚਾਰ ਕੀਤੀ ਵੀ ਇਹਦਾ ਕੋਈ ਏਡਾ ਅਪਰਾਧ ਹੈ ਨਹੀਂ ਸੀ ਜਿੰਨੀ ਮਾਰ ਇਹਨੂੰ ਮਾਰੀ ਹੈ। ਕੋਈ ਅਪਰਾਧ ਏਡਾ ਵੱਡਾ ਹੈ ਨਹੀਂ ਸੀ, ਸਿਰਫ ਇੱਕ। ਗੁਰੂ ਸਾਹਿਬ ਨੇ ਤਾਂ ਸਹਿਜ ਸੁਭਾਅ ਨਾ ਉੱਥੇ ਕਿਹਾ ਵੀ ਕੋਈ ਉੱਠੋ ਅਤੇ ਇੱਕ ਤਮਾ, ਮਾਲਕ ਨੇ ਤਾਂ ਇਹ ਕਿਹਾ ਸੀ ਵੀ ਇੱਕ ਤਮਾਚਾ ਉੱਠ ਕੇ ਮਾਰੋ। ਹੁਣ ਉਹ ਸਾਰੇ ਉੱਠ ਪਏ, ਸਾਰਿਆਂ ਨੇ ਮਾਰਿਆ, ਇੱਕੋ ਇੱਕੋ ਹੀ ਆ ਵੀ ਅਸੀਂ ਤਾਂ ਗੁਰੂ ਸਾਹਿਬ ਦਾ ਹੁਕਮ ਮੰਨੇ ਹਾਂ। ਹੁਣ ਮਾਲਕ ਪਾਤਸ਼ਾਹ ਨੇ ਨਾ ਉੱਥੇ ਵੇਖਿਆ ਅਤੇ ਆਪਣੇ ਮਨ ਦੇ ਵਿੱਚ ਜਿਹੜੀ ਵਿਚਾਰ ਕੀਤੀ ਵੀ ਇਸ ਸਿੱਖ ਨਾਲ ਬਹੁਤ ਮਤਲਬ ਵਧੀਕੀ ਹੋਈ, ਇੰਨਾ ਵੱਡੀ ਇਹਦੀ ਕੋਈ ਭੁੱਲ ਨਹੀਂ ਸੀ, ਇੰਨਾ ਵੱਡਾ ਕੋਈ ਇਹਦਾ ਅਪਰਾਧ ਨਹੀਂ ਸੀ, ਪਰ ਸਭ ਨੇ ਇਹਨੂੰ ਮਾਰਿਆ ਬਹੁਤ ਬੁਰੀ ਮਾਰ ਹੈ, ਮਤਲਬ ਮਾਰਿਆ ਵਧੀਕ ਹੈ, ਐਡੀ ਵੱਡੀ ਇਸ ਸਿੱਖ ਦੀ ਕੋਈ ਵੀ ਭੁੱਲ

ਹੁਣ ਸਤਿਗੁਰੂ ਨੇ ਫਿਰ ਕਸਵੱਟੀ ਲਾ ਲਈ। ਮਾਲਕ ਨੇ ਤਾਂ ਲਾਉਣੀ ਤਾਂ ਕਸਵੱਟੀ ਸੀ ਨਾ, ਸਮਝਾਉਣਾ ਤਾਂ ਇਹ ਹੀ ਸੀ ਵੀ ਇਹ ਥੋੜ੍ਹੀ ਵੀ ਸਾਨੂੰ ਚੰਗਾ ਲੱਗੇ ਅਤੇ ਮੰਨ ਲਈਏ, ਸਾਨੂੰ ਨਾ ਚੰਗਾ ਲੱਗੇ ਅਤੇ ਅਸੀਂ ਪਿੱਛੇ ਹਟ ਕੇ ਬਹਿ ਜਾਈਏ। ਗੁਰੂ ਸਾਹਿਬ ਨੇ ਲਾਉਣੀ ਤਾਂ ਕਸਵੱਟੀ ਸੀ। ਹੁਣ ਮਾਲਕ ਪਾਤਸ਼ਾਹ ਨੇ ਵੇਖਿਆ ਵੀ ਇਹਦੇ ਨਾਲ ਬੜਾ ਸਲੂਕ ਮਾੜਾ ਕੀਤਾ ਅਤੇ ਬੜੀ ਵਧੀਕੀ ਇਹਨਾਂ ਨਾਲ, ਇਸ ਸਿੱਖ ਨਾਲ ਹੋਈ ਹੈ। ਉਹਦੇ ਉੱਤੇ ਜਦੋਂ ਗੁਰੂ ਸਾਹਿਬ ਨੇ ਉਹ ਵੇਖ ਕੇ ਨਾ ਸਾਰਾ ਆਪਣੇ ਅੱਖੀਂ, ਅਤੇ ਫਿਰ ਮਾਲਕ ਪਾਤਸ਼ਾਹ ਨੇ ਆਪਣੇ ਮੁੱਖ ਤੋਂ ਬਚਨ ਕੀਤੇ, ਕਹਿੰਦੇ ਭਾਈ ਜਿੰਨੀ ਸਿੱਖ ਸੰਗਤ ਹੈ ਸਾਡੀ ਬੜੀ ਆਗਿਆਕਾਰੀ ਹੈ, ਜਿੰਨੀ ਸਿੱਖ ਸੰਗਤ ਹੈ ਇੰਨੀ ਆਗਿਆਕਾਰੀ ਹੈ ਵੀ ਸਾਰਿਆਂ ਨੇ ਹੁਣ ਗੁਰੂ ਸਾਹਿਬ ਦੀ ਆਗਿਆ ਨੂੰ ਮੰਨਿਆ ਹੈ, ਕਿਸੇ ਨੇ ਵੀ ਗੁਰੂ ਸਾਹਿਬ ਦੀ ਆਗਿਆ ਮੰਨਣ ਤੋਂ ਇਨਕਾਰ ਨਹੀਂ ਕੀਤਾ। ਅਸੀਂ ਇਹ ਕਿਹਾ ਵੀ ਉੱਠੋ ਇੱਕ ਤਮਾਚਾ ਮਾਰੋ ਅਤੇ ਤੁਸੀਂ ਸਾਰੇ ਹੀ ਉੱਠੇ, ਵੀ ਸਾਰੀ ਗੁਰੂ ਕੀ ਸੰਗਤ ਬੜੀ ਆਗਿਆਕਾਰੀ ਹੈ, ਇੰਨੀ ਆਗਿਆਕਾਰੀ ਹੈ ਕਿ ਤੁਸੀਂ ਸਾਰਿਆਂ ਨੇ ਹੀ ਸਤਿਗੁਰੂ ਜੀ ਕੀ

ਕਹਿੰਦੇ ਭਾਈ ਤੁਸੀਂ ਮੰਨੀ ਹੈ ਸਾਡੀ, ਸਾਰਿਆਂ ਨੇ ਤੁਸੀਂ ਆਗਿਆ ਮੰਨੀ ਹੈ, ਪਰ ਫਿਰ ਵੀ ਇਹ ਹੈ ਤਾਂ ਗੁਰੂ ਕਾ ਸਿੱਖ ਹੀ ਹੈ ਨਾ, ਵੀ ਜਿਹਨੂੰ ਤੁਸੀਂ ਮਾਰ ਮਾਰੀ ਹੈ ਇਹ ਹੈ ਤਾਂ ਗੁਰੂ ਕਾ ਸਿੱਖ, ਔਰ ਇਸ ਗੁਰੂ ਕੇ ਸਿੱਖ ਦੇ ਉੱਤੇ ਤੁਸੀਂ ਮਾਰ ਮਾਰਦੇ ਆ, ਇਹਨੂੰ ਮਾਰਦੇ ਆ, ਇਹਦੇ ਕੇਸਾਂ ਕੇਸਨ ਪਰ ਕਰਤਲ, ਆਪਣੇ ਕਰ ਦੇ ਨਾਲ, ਹੱਥਾਂ ਦੇ ਨਾਲ ਇਹਦੇ ਕੇਸਾਂ ਉੱਤੇ ਤੁਸੀਂ ਬਹੁਤ ਮਾਰ

ਤੇ ਜਿਹੜੀ ਕੇਸਾਂ ਉੱਤੇ ਤੁਸੀਂ ਮਾਰ ਮਾਰੀ ਨਾ, ਇਹ ਗੁਰੂ ਸਾਹਿਬ ਦਾ ਬਾਣ ਹੈ, ਇਹ ਗੁਰੂ ਸਾਹਿਬ ਦਾ ਬਾਣ ਹੈ, ਮਤਲਬ ਕੇਸਾਂ ਦੀ। ਹੁਣ ਕਹਿਣ ਦਾ ਭਾਵ ਤੇ ਪਹਿਲਾਂ ਤੇ ਸਿੱਖਿਆ ਗੁਰੂ ਸਾਹਿਬ ਇਹ ਦੇ ਰਹੇ ਵੀ ਕਦੇ ਕਿਸੇ ਦੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਜੇ ਮਾਲਕ ਨੇ ਸਿੱਖ ਨੂੰ ਇਹ ਕਿਹਾ ਨਾ ਵੀ ਸਿੱਖਾ ਤੇਰੇ ਲਈ ਕੁਰੈਤ ਹੈ, ਤੂੰ ਆਪਣੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਪਰ ਤੈਨੂੰ ਇਹ ਵੀ ਹੱਕ ਹੈ ਨਹੀਂ ਵੀ ਤੂੰ ਕਿਸੇ ਦੂਜੇ ਦੇ ਕੇਸਾਂ ਦੀ ਬੇਅਦਬੀ ਕਰੇ, ਹੱਕ ਤੈਨੂੰ ਇਹ ਵੀ ਹੈ ਨਹੀਂ। ਮਤਲਬ ਸਿੱਖ ਦੇ ਕੇਸਾਂ ਦੀ ਬੇਅਦਬੀ ਨਾ ਸਿੱਖ ਆਪ ਕਰੇ ਅਤੇ ਨਾ ਕੋਈ ਉਹਦੇ ਕੇਸਾਂ ਦੀ ਬੇਅਦਬੀ ਕਰੇ। ਸਤਿਗੁਰੂ ਜੀ ਉੱਥੇ ਹੁਣ ਕਹਿ ਰਹੇ, ਕਹਿੰਦੇ ਭਾਈ ਇਹ ਬਾਣਾ ਗੁਰੂ ਦਾ, ਅਤੇ ਜੇ ਕੋਈ ਇਹਦੇ ਨਾਲ ਕਿਸੇ ਤਰੀਕੇ ਕੋਈ ਤਾੜਨਾ ਕਰਦਾ, ਕਿਸੇ ਤਰੀਕੇ ਕੋਈ ਕੇਸਾਂ ਦੀ ਬੇਅਦਬੀ ਕਰਦਾ, ਫਿਰ ਕਹਿੰਦੇ ਇੱਦਾਂ ਸਮਝ ਲਓ ਵੀ ਉਹ ਗੁਰੂ ਸਾਹਿਬ ਦਾ ਵੈਰੀ ਹੈ, ਜਿਹੜਾ ਗੁਰੂ ਕੇ ਬਾਣੇ ਦੇ ਉੱਤੇ ਕਿਸੇ ਤਰੀਕੇ ਵੀ ਕੋਈ ਵਧੀਕੀ ਜਿਹੜੀ ਉਹ

ਦੇ ਇੱਕ ਤੇ ਅਨਰਥ ਕੀਤਾ ਤੁਸੀਂ ਕੇਸਾਂ ਨੂੰ ਮਾਰ ਮਾਰੀ ਨਾ, ਕੇਸਾਂ ਉੱਤੇ ਮਾਰਿਆ। ਦੂਜਾ ਤੁਸੀਂ ਸਭਨਾਂ ਨੇ ਇਸ ਸਿੱਖ ਨੂੰ ਮਾਰ ਮਾਰੀ ਹੈ, ਸਭਨਾਂ ਨੇ। ਅਤੇ ਤੀਸਰਾ ਤੁਸੀਂ ਇਹ ਕਹਿ ਰਹੇ ਹੋ ਵੀ ਮਾਲਕ ਪਾਤਸ਼ਾਹ ਜੀ ਅਸੀਂ ਤੇ ਤੁਹਾਡੇ ਹੁਕਮ ਦੀ ਪਾਲਣਾ ਕੀਤੀ ਹੈ, ਅਸੀਂ ਤੁਹਾਡੇ ਹੁਕਮ ਨੂੰ ਮੰਨਿਆ।

ਕਹਿੰਦੇ ਫਿਰ ਹੁਣ ਸਾਡੇ ਆਖੇ ਬੋਲਾਂ ਨੂੰ ਤੁਸੀਂ ਆਖਿਆ ਵੀ ਸਤਿਗੁਰੂ ਅਸੀਂ ਤੁਹਾਡੀ ਆਗਿਆ ਮੰਨੀ ਹੈ। ਮਾਲਕ ਕਹਿੰਦੇ ਵੀ ਹੁਣ ਸਾਡੇ ਬੋਲਾਂ ਨੂੰ ਧਿਆਨ ਨਾਲ ਫਿਰ ਸੁਣੋ, ਅਸੀਂ ਦੁਹਰਾ ਰਹੇ ਹਾਂ। ਅਸੀਂ ਇਹ ਕਿਹਾ ਵੀ ਕੋਈ ਇੱਕ ਸਿੱਖ ਉੱਠੋ, ਉੱਠ ਕੇ ਅਤੇ ਇਹਦੇ ਤਮਾਚਾ ਮਾਰੋ, ਇਹਦੇ ਇੱਕ ਤਮਾਚਾ ਮਾਰੋ, ਅਸੀਂ ਇਹ ਕਿਹਾ। ਔਰ ਤੁਸੀਂ ਸਭਨਾ ਨੇ ਤਿਸ ਪਰ ਸੁਣੀਏ ਹਮ ਕਹਿਓ, ਇੱਕ ਉੱਠ ਕਰ ਮਾਰੋ, ਵੀ ਇੱਕ ਜਣਾ ਉੱਠ ਕੇ ਮਾਰੋ। ਅਤੇ ਜਿਹੜਾ ਇੱਕ ਜਣੇ ਨੂੰ ਉੱਠ ਕੇ ਮਾਰਨ ਵਾਸਤੇ ਕਿਹਾ, ਤਨ ਉੱਤੇ ਮਾਰਨਾ ਉਚਿਤ ਸੀ, ਤਨ ਉੱਤੇ ਮਾਰਨਾ ਉਚਿਤ ਸੀ। ਜਿਹੜਾ ਪਹਿਲਾਂ ਉੱਠ ਜਾਂਦਾ ਜਾਂ ਉੱਠਿਆ ਉਹ ਤਨ 'ਤੇ ਮਾਰ ਦਿੰਦਾ ਅਤੇ ਉਹ ਉਚਿਤ ਸੀ, ਉਹ ਕਿਸੇ ਨਾ ਕਿਸੇ ਤਰੀਕੇ ਵੀ ਉਹ ਸਾਡੇ ਹੁਕਮ ਦੀ

ਜਦੋਂ ਇੱਕ ਸਿੱਖ ਉੱਠ ਪਿਆ ਫਿਰ ਦੂਜੇ ਦਾ ਉੱਠਣਾ ਨਹੀਂ ਸੀ ਬਣਦਾ। ਇਹੀ ਸਾਡੀ ਆਗਿਆ ਦੀ ਪਾਲਣਾ ਸੀ, ਇਹੀ ਸਾਡੀ ਆਗਿਆ ਸੀ, ਇਹੀ ਸਾਡੇ ਆਗਿਆ ਦੀ ਪਾਲਣਾ ਸੀ ਵੀ ਦੂਜਾ ਬੈਠ ਜਾਂਦਾ ਅਤੇ ਗੁਰੂ ਪਾਤਸ਼ਾਹ ਦੇ ਬਚਨ ਪੂਰੇ, ਮਾਲਕ ਪਾਤਸ਼ਾਹ ਦੇ ਵਾਕ ਪੂਰੇ ਸਨ ਵੀ ਇੱਕ ਉੱਠੇ ਅਤੇ ਉੱਠ ਕੇ ਇਹਦੇ ਤਮਾਚਾ ਮਾਰੋ। ਕਹਿੰਦੇ ਜਦੋਂ ਇੱਕ ਉੱਠਿਆ ਤਾਂ ਦੂਜੇ ਦਾ ਉੱਠਣਾ ਨਹੀਂ ਸੀ ਬਣਦਾ, ਅਤੇ ਸਾਡੇ ਵਾਕ ਪੂਰਨ ਸਨ।

ਇਸ ਤਰ੍ਹਾਂ ਨਹੀਂ ਕੀਤਾ, ਤੁਸੀਂ ਸਭਨਾਂ ਨੇ ਆਪਣੀ ਜਿਹੜੀ ਹੈ ਨਾ ਹੁਕ ਇਹ ਕਹਿ ਕੇ ਵੀ ਗੁਰੂ ਸਾਹਿਬ ਦਾ ਹੁਕਮ ਹੈ ਅਤੇ ਤੁਸੀਂ ਸਭਨਾਂ ਨੇ ਮਾਰ ਮਾਰੀ। ਇਸ ਸਿੱਖ ਦਾ ਕੋਈ ਵੱਡਾ ਅਪਰਾਧ ਨਹੀਂ, ਕੋਈ ਵੱਡੀ ਭੁੱਲ ਨਹੀਂ, ਕੋਈ ਵੱਡਾ ਜ਼ੁਲਮ ਨਹੀਂ, ਪਰ ਤੁਸੀਂ ਸਭਨਾਂ ਨੇ ਇਸ ਸਿੱਖ ਨਾਲ ਹੈ ਨਾ ਸਿੱਖ ਨੂੰ ਮਾਰ ਤੁਸੀਂ ਸਭਨਾਂ ਨੇ ਮਾਰ

ਤਾਂ ਕਹਿੰਦੇ ਭਾਈ ਹੈ ਤੇ ਇਹ ਵੀ ਸਿੱਖ ਤੇ ਤੁਹਾਡਾ ਭਰਾ ਹੈ, ਤੁਹਾਡਾ ਸਭਨਾਂ ਦਾ ਭਰਾ ਹੈ, ਤੇ ਜਿਹੜਾ ਤੁਸੀਂ ਇੱਥੇ ਕਰਮ ਕੀਤਾ ਨਾ ਵੀ ਇਹ ਬਹੁਤ ਵਧੀਕੀ, ਇਹਨੂੰ ਤੁਸੀਂ ਇਸ ਤਰ੍ਹਾਂ ਪਹਿਚਾਨੋ ਵੀ ਤੁਸੀਂ ਬਹੁਤ ਵਧੀਕੀ ਇਸ ਸਿੱਖ ਨਾਲ ਕੀਤੀ।

ਪਹਿਲਾਂ ਤੇ ਮਾਲਕ ਨੇ ਚੰਗੀ ਤਰ੍ਹਾਂ ਸਿੱਖਾਂ ਨੂੰ ਸਮਝਾਇਆ, ਫਿਰ ਸਤਿਗੁਰੂ ਨੇ ਕਸਵੱਟੀ ਰੱਖੀ। ਹੁਣ ਮਾਲਕ ਕਹਿੰਦੇ ਭਾਈ ਤੁਸੀਂ ਮਾਰ ਸਾਰਿਆਂ ਨੇ ਮਾਰੀ ਹੈ। ਹੁਣ ਮਾਲਕ ਨੇ ਦੂਜਾ ਹੁਕਮ ਕੀਤਾ, ਕੋਈ ਉੱਠੋ ਸਿੱਖ ਆਪਣੀ ਧੀ ਦਾ ਰਿਸ਼ਤਾ ਇਸ ਸਿੱਖ ਨਾਲ ਕਰੋ। ਸਤਿਗੁਰੂ ਨੇ ਦੂਸਰੇ ਬਚਨ ਇਹ ਕੀਤੇ। ਜਦੋਂ ਮਾਲਕ ਪਾਤਸ਼ਾਹ ਨੇ ਇਹ ਬਚਨ ਕੀਤੇ, ਤੂਸ਼ਨ ਭਈ ਨਹਿ ਕਸ਼ੂ, ਸਾਰੇ ਜਿੰਨੇ ਬੈਠੇ ਸੀ ਨਾ ਉੱਥੇ, ਜਿੰਨੇ ਵੀ ਜਿਨ੍ਹਾਂ ਨੇ ਉੱਠ ਤਮਾਚੇ ਮਾਰੇ, ਸਾਰੇ ਸਾਰੇ ਚੁੱਪ ਕਰ ਗਏ। ਕੋਈ ਵੀ ਆਪਣੀ ਜ਼ੁਬਾਨੋਂ ਉੱਥੇ ਨਾ ਬੋਲਿਆ, ਨਾ ਅੱਗੇ ਵਧਿਆ, ਨਾ ਕੋਈ ਉੱਠ ਕੇ ਖੜੋਇਆ, ਕੋਈ ਨਹੀਂ। ਸਾਰੇ ਉੱਥੇ ਚੁੱਪ ਧਾਰ ਕੇ, ਤੂਸ਼ਨ ਧਾਰ

ਫਿਰ ਸਤਿਗੁਰੂ ਜੀ ਨੇ ਜਦੋਂ ਇਸ ਤਰ੍ਹਾਂ ਬਚਨ ਕੀਤੇ ਕੋਈ ਨਹੀਂ ਉੱਠਿਆ। ਇਹ ਵੀ ਦ੍ਰਿਸ਼ ਗੁਰੂ ਸਾਹਿਬ ਨੇ ਆਪਣੇ ਅੱਖੀਂ ਵੇਖਿਆ। ਪਹਿਲਾਂ ਕਿਹਾ ਮਾਰੋ, ਸਾਰੇ ਉੱਠ ਵਗੜੇ। ਫਿਰ ਕਹਿੰਦੇ ਭਾਈ ਹੁਣ ਆਪਣੀ ਬੱਚੀ ਦਾ ਰਿਸ਼ਤਾ ਦਿਓ ਇਸ ਸਿੱਖ ਨੂੰ। ਕੋਈ ਵੀ ਨਹੀਂ ਉੱਠਿਆ, ਕੋਈ ਵੀ ਉੱਥੇ ਨਾ ਉੱਠਿਆ। ਗੁਰੂ ਸਾਹਿਬ ਨੇ ਵੇਖਿਆ, ਮਹਲਕ ਕਹਿੰਦੇ ਭਾਈ ਸ਼੍ਰੀ ਮੁੱਖ 'ਤੇ ਤਬ ਭਨਿਓ। ਗੁਰੂ ਸਾਹਿਬ ਨੇ ਆਪਣੇ ਮੁੱਖ ਤੋਂ ਕਿਹਾ, ਮਾਨੈ ਤਬੈ ਹੋਏ ਸਿੱਖ। ਕਹਿੰਦੇ ਜਿਹੜਾ ਸਾਡੇ ਹੁਕਮ ਨੂੰ ਮੰਨੇ ਉਹੀ ਸਿੱਖ ਹੈ। ਆਪਣੇ ਹਿਰਦੇ ਵਿੱਚ ਵਿਚਾਰ ਲਓ, ਜਿਹੜਾ ਸਾਡੇ ਇਸ ਹੁਕਮ ਨੂੰ ਮੰਨ ਲਏ ਉਹ ਸਾਡਾ ਸਿੱਖ ਹੈ, ਅਤੇ ਸਾਡੇ ਇਸ ਹੁਕਮ ਨੂੰ ਤੁਸੀਂ ਹੁਣ ਆਪਣੇ ਹਿਰਦੇ ਵਿੱਚ

ਮਾਲਕ ਕਹਿੰਦੇ ਜਿਹੜਾ ਸਾਡੇ ਹੁਕਮ ਨੂੰ ਮੰਨੇਗਾ ਉਹ ਸਾਡਾ ਸਿੱਖ ਹੈ। ਫਿਰ ਨਾਲ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਭਾਈ ਤੁਸੀਂ ਜਿੰਨੇ ਸਿੱਖ ਹੋ ਨਾ ਸਾਰੇ ਦੇ ਸਾਰੇ ਤੁਸੀਂ ਮਤਲਬ ਦੇ ਹੋ, ਤੁਸੀਂ ਸਾਰੇ ਮਤਲਬ ਦੇ ਹੋ। ਹੁਣ ਮਤਲਬ ਦੇ ਭਾਵ ਵੀ ਜਦੋਂ ਤਾਂ ਇਹ ਸੀ ਵੀ ਮਾਰਨਾ ਸਾਰੇ ਉੱਠ ਖੜੋ, ਅਤੇ ਜਦੋਂ ਹੁਣ ਗੁਰੂ ਸਾਹਿਬ ਕਹਿ ਰਹੇ ਵੀ ਆਪਣੀ ਬੱਚੀ ਦਾ ਰਿਸ਼ਤਾ ਦਿਓ ਤਾਂ ਕੋਈ ਵੀ ਨਾ ਉੱਠਿਆ। ਸਤਿਗੁਰੂ ਕਹਿੰਦੇ ਤੁਸੀਂ ਸਾਰੇ ਮਤਲਬ ਦੇ ਹੋ, ਸਿੱਖੀ ਤੁਹਾਡੇ ਤੋਂ ਬੜੀ ਦੂਰ ਹੈ, ਸਿੱਖੀ ਤੁਹਾਡੇ ਤੋਂ ਬੜੀ ਦੂਰ ਹੈ, ਤੁਸੀਂ ਸਾਰੇ ਮਤਲਬ ਦੇ ਹੋ ਹੁਣ ਜਿੰਨੇ ਉੱਥੇ ਖੜੋਤੇ ਹੋਏ। ਫਿਰ ਨਾਲ ਕਹਿ ਰਹੇ ਕਹਿੰਦੇ ਬਾਣਾ ਗੁਰ ਸਿੱਖ ਕੋ ਧਰਿਓ, ਬਾਣਾ ਤੁਸੀਂ ਗੁਰੂ ਕੇ ਸਿੱਖ ਦਾ ਹੀ ਧਰਿਆ ਹੋਇਆ, ਅਤੇ ਇਹ ਨਹੀਂ ਵੀ ਇਕੱਲਾ ਤੁਸੀਂ ਧਾਰਨ ਕੀਤਾ, ਜਿਹੜੇ ਸਿੱਖ ਨੂੰ ਤੁਸੀਂ ਮਾਰਿਆ ਉਹਨੇ ਵੀ ਬਾਣਾ ਗੁਰੂ ਕਾ ਹੀ ਧਾਰਨ ਕੀਤਾ ਹੋਇਆ, ਲਖੀਅਤ ਸਿੱਖ। ਪਰ ਕਹਿੰਦੇ ਸਿੱਖ ਬੜੇ ਥੋੜ੍ਹੇ ਹਨ, ਸਿੱਖੀ ਤੁਹਾਡੇ ਕੋਲ ਬੜੀ ਦੂਰ ਹੈ, ਸਿਰਫ ਤੁਹਾਡੇ ਕੋਲ ਬਾਣਾ ਹੈ, ਪਹਿਰਾਵਾ ਹੈ, ਅਤੇ ਤੁਸੀਂ ਸਾਰੇ ਮਤਲਬ ਦੇ ਨਾਲ ਜੁੜੇ ਹੋਏ ਹੋ। ਔਰ ਇਕੱਲਾ ਇਹ ਬਚਨ ਜੀ ਗੁਰੂ ਸਾਹਿਬ ਨੇ ਉੱਥੇ ਹੀ ਨਹੀਂ, ਕਿਤੇ ਨਾ ਕਿਤੇ ਜਦੋਂ ਅੱਜ ਅਸੀਂ ਆਪਣੀਆਂ ਜ਼ਿੰਦਗੀਆਂ ਵੀ ਫਰੋਲਾਂਗੇ ਨਾ, ਅਤੇ ਫਿਰ ਵਾਕਈ ਲੱਗਦਾ ਵੀ ਅਸੀਂ ਤਾਂ ਮਤਲਬ ਲਈ ਗੁਰੂ ਨੂੰ ਯਾਦ ਕਰੀਦਾ, ਜੇ ਸਾਨੂੰ ਮਤਲਬ ਨਾ ਹੋਵੇ ਤਾਂ ਅਸੀਂ ਚੇਤਾ ਵੀ ਨਾ ਕਰੀ। ਕਿਤੇ ਨਾ ਕਿਤੇ ਫਿਰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਜਦੋਂ ਤਾਂ ਮੈਨੂੰ ਕੋਈ ਕਾਰਜ ਆਉਣ ਬਣਦਾ, ਕੋਈ ਕੰਮ ਆਉਣ ਬਣਦਾ, ਜਾਂ ਕੋਈ ਮੇਰੇ ਕਰ ਰਹੇ ਕਾਰਜ ਵਿੱਚ ਕੋਈ ਰੁਕਾਵਟ ਆਉਣ ਬਣੇ, ਫਿਰ ਤਾਂ ਮੈਨੂੰ ਗੁਰੂ ਚੇਤੇ ਆਉਂਦਾ, ਫਿਰ ਤਾਂ ਮੈਂ ਭੱਜਿਆ ਹੋਣਾ ਵੀ ਮੈਂ ਗੁਰੂ ਕੋਲ ਜਾਣਾ। ਅਤੇ ਜੇ ਮੈਨੂੰ ਦਿਸਦਾ ਹੋਵੇ ਵੀ ਨਹੀਂ ਕੋਈ ਲੋੜ ਨਹੀਂ ਅਜੇ ਆਪਾਂ ਨੂੰ, ਵੀ ਸਾਰੇ ਕਾਰਜ ਬਣੀ ਜਾਂਦੇ ਨੇ, ਤਾਂ ਹੋ ਸਕਦਾ ਵੀ ਫਿਰ ਕਈ ਵਾਰੀ ਨਾ ਜੀ ਕਈ ਕਈ ਦਿਨ ਲੰਘ ਜਾਂਦੇ ਵੀ ਸ਼ਾਇਦ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਵੀ ਅਸੀਂ ਨਾ ਆਈਏ ਵੀ ਸਾਡਾ ਕਾਰਜ ਬੜਾ ਜ਼ਰੂਰੀ, ਅਸੀਂ ਕੰਮ ਜ਼ਰੂਰੀ ਕਰਨਾ। ਅਤੇ ਜੇ ਕਾਰਜ ਰੁਕ ਜਾਏ ਫਿਰ ਜਿੰਨਾ ਮਰਜ਼ੀ ਜ਼ਰੂਰੀ ਹੋਵੇ, ਫਿਰ ਭਾਵੇਂ ਅੱਧੀ ਰਾਤ ਨੂੰ ਉੱਠ ਕੇ ਆਉਣਾ ਪਵੇ ਤਾਂ ਵੀ ਤੁਰੇ ਆਉਂਦੇ ਹਾਂ ਵੀ ਨਹੀਂ ਗੁਰੂ ਸਾਹਿਬ ਕੋਲ ਜਾ ਕੇ ਅਰਦਾਸ ਕਰੀਏ ਵੀ ਜਿਹੜੀ ਭੁੱਲ ਹੋ ਗਈ ਬਖਸ਼ਾ ਲਈਏ। ਫਿਰ ਕਿਤੇ ਨਾ ਕਿਤੇ ਜਾ ਕੇ ਲੱਗਦਾ ਇੰਝ ਪ੍ਰਤੀਤ ਹੁੰਦਾ ਵੀ ਅਸੀਂ ਮਤਲਬ ਕਰਕੇ ਜੁੜੇ ਹੋਏ। ਮੈਨੂੰ ਤਾਂ ਬਾਣੀ ਪੜ੍ਹਨ ਲਈ ਵੀ ਮਤਲਬ ਚਾਹੀਦਾ, ਮਤਲਬ ਚਾਹੀਦਾ। ਸਿਰਫ ਇੱਕ ਉਦਾਹਰਣ ਤੌਰ 'ਤੇ ਜ਼ਿਕਰ ਕਰਨ ਲੱਗਿਆਂ, ਕਿਸੇ ਕਾਰਨ ਕਰਕੇ ਆਰਥਿਕ ਹਾਲਾਤ ਬੜੇ ਨਾਜ਼ੁਕ ਹੋ ਗਏ, ਕਰਜ਼ਾ ਸਿਰ 'ਤੇ ਚੜ੍ਹ ਗਿਆ ਨਾ, ਆਰਥਿਕ ਹਾਲਾਤ ਨਾਜ਼ੁਕ ਹੋ ਗਏ, ਇੰਨੇ ਕੁ ਨਾਜ਼ੁਕ ਹੋਏ ਵੀ ਕਿਸੇ ਪਾਸੋਂ ਹੁਣ ਉਹ ਆਰਥਿਕ ਹਾਲਾਤ ਬਦਲਦੇ ਦਿਸਦੇ ਨਹੀਂ, ਅਤੇ ਜਿਨ੍ਹਾਂ ਤੋਂ ਧਨ ਲਿਆ ਸੀ ਉਹਨਾਂ ਨੇ ਆ ਕੇ ਮੰਗਣਾ ਸ਼ੁਰੂ ਕਰ ਲਿਆ ਵੀ ਲਿਆਓ ਭਾਈ, ਤੁਸੀਂ ਸਾਡੇ ਨਾਲ ਕਰਾਰ ਕੀਤਾ ਸੀ ਅਸੀਂ ਤੁਹਾਡੇ ਤੋਂ ਧਨ ਲੈਣਾ, ਅਸੀਂ ਧਨ ਲੈਣ ਵਾਸਤੇ ਆਏ। ਫਿਰ ਜਦੋਂ ਉਹ ਆ ਕੇ ਦਰ 'ਤੇ ਖੜੋ ਜਾਂਦੇ ਨਾ, ਦਰ ਮਤਲਬ ਦਰਵਾਜ਼ਾ, ਜਿਨ੍ਹਾਂ ਨੇ ਹੁਣ ਧਨ ਲੈਣਾ ਜੀ ਉਹਨਾਂ ਨੇ ਤਾਂ ਆ ਕੇ ਖੜੋਣਾ ਹੀ ਹੈ, ਅਤੇ ਚੇਤਾ ਰੱਖੋ ਜਿਨ੍ਹਾਂ ਨੇ ਦੇਣਾ ਹੋਵੇ ਉਹ ਕਦੇ ਨਹੀਂ ਧਨ ਦੇਣ ਵਾਲਾ ਕਦੇ ਨਹੀਂ ਆਉਂਦਾ, ਜਿਨ੍ਹਾਂ ਨੇ ਲੈਣਾ ਹੋਵੇ ਉਹਨੂੰ ਚੇਤੇ ਹੁੰਦਾ ਵੀ ਮੈਂ ਇੰਨੇ ਲੈਣੇ ਨੇ, ਜਿਹਨੇ ਦੇਣੇ ਹੋਣ ਉਹ ਤਾਂ ਪਹਿਲਾਂ ਹੀ ਮੁਨਕਰ ਹੋ ਜਾਂਦਾ ਵੀ ਨਹੀਂ ਭਾਈ ਮੇਰੇ ਕੋਲ ਤਾਂ ਹੈ ਹੀ ਕੁਛ ਨਹੀਂ ਹੈ ਨਾ, ਅਤੇ ਦੇਣ ਵਾਲੇ ਨੇ ਕਦੇ ਧਨ ਦੇਣ ਵਾਲੇ ਨੇ ਕਦੇ ਨਹੀਂ ਇਹ ਕਿਹਾ ਵੀ ਸੱਜਣਾ ਮੈਂ ਤੇਰਾ ਧਨ ਦੇਣਾ ਵੀ ਹੈ, ਜਿਹਨੇ ਲੈਣਾ ਉਹ ਭਾਵੇਂ ਦਿਨ 'ਚ 10 ਗੇੜੇ ਲਾਵੇ ਅਤੇ ਭਾਵੇਂ 50 ਲਾਵੇ ਉਹਨੇ ਜ਼ਰੂਰ ਆਉਣਾ ਵੀ ਭਾਈ ਮੈਂ ਤੇਰੇ ਕੋਲੋਂ ਧਨ ਲੈਣਾ। ਉਹ ਆ ਕੇ ਦਰਵਾਜ਼ਿਆਂ 'ਤੇ ਖੜੋ ਕੇ ਵੀ ਭਾਈ ਧਨ ਲਿਆ, ਫਿਰ ਮੈਂ ਆਸਰਾ ਲੱਭਿਆ, ਆਸਰਾ ਕੀ ਲੱਭਿਆ ਵੀ ਹੁਣ ਕੋਈ ਮਿਲੇ ਮੈਨੂੰ ਕੋਈ ਸਿੱਖਿਆ ਦੇਵੇ, ਸਿੱਖਿਆ ਫਿਰ ਅਸੀਂ ਨਾ ਜੀ ਬਾਣੀ ਨੂੰ ਇੱਕ ਮੰਤਰ ਦੇ ਰੂਪ ਵਿੱਚ ਲੈ ਲੈਂਦੇ ਵੀ ਹੁਣ ਕੋਈ ਐਸਾ ਮੰਤਰ ਦਿਓ ਸਾਨੂੰ ਵੀ ਜਿਹੜਾ ਪੜ੍ਹੀਏ ਅਤੇ ਕਰਜ਼ਾ ਲੈ ਜੇ ਸਾਡੇ ਸਿਰ। ਫਿਰ ਮੰਤਰ ਕੀ ਮਿਲਦਾ ਵੀ ਤੁਸੀਂ ਨਾ 40 ਦਿਨਾਂ ਸ਼ਬਦ ਦਾ ਜਾਪ ਕਰਨਾ, ਜੇ 40 ਦਿਨਾਂ ਸ਼ਬਦ ਦਾ ਜਾਪ ਕਰ ਲਓ ਤੁਹਾਡਾ ਕਰਜ਼ਾ ਲੱਥ ਜੇ। ਫਿਰ ਅਸੀਂ ਖਿਮਾ ਕਰਿਓ ਜੀ ਮੈਂ ਸ਼ਬਦ ਵਰਤਣ ਲੱਗਾ, 40 ਦਿਨ ਸਾਡਾ ਨਾ ਸਾਰਾ ਦਿਨ ਮੁੜ ਕੇ ਉਹ ਸ਼ਬਦ ਹੀ ਜ਼ਿਹਨ ਵਿੱਚ ਚੱਲਦਾ ਵੀ ਬਸ 40 ਦਿਨਾਂ ਬਾਅਦ ਕਰਜ਼ਾ ਲੱਥ ਜਾਣਾ, ਗੁਰੂ ਕਿਰਪਾ ਕਰੇ 40 ਦਿਨਾਂ ਬਾਅਦ ਕਰਜ਼ਾ ਲੱਥ ਗਿਆ। 41ਵੇਂ ਦਿਨ ਮੁੜ ਕੇ ਦੁਬਾਰਾ ਸ਼ਬਦ ਜ਼ੁਬਾਨ 'ਤੇ ਨਹੀਂ ਆਉਣਾ। ਅਸੀਂ ਕੀ ਹੋਏ ਫਿਰ, ਮਤਲਬ ਦੇ ਹੋਏ ਕਿ ਨਹੀਂ? ਬਾਬਾ ਕਬੀਰ ਸਾਹਿਬ ਦਾ ਇੱਕ ਸ਼ਲੋਕ ਬੜਾ ਪਿਆਰਾ ਜੀ,
ਕਬੀਰ ਕਾਮ ਪਰੈ ਹਰ ਸਿਮਰੀ ਹੈ, ਐਸਾ ਸਿਮਰੋ ਨਿਤ, ਅਰਥ ਕਰੋ ਉਹਨੇ ਦੇ। ਕਬੀਰ ਕਾਮ ਪਰੈ ਹਰ ਸਿਮਰੀ ਹੈ, ਸਾਡੀ ਹਾਲਤ ਹੈ ਇਹ, ਜਦੋਂ ਸਾਨੂੰ ਕੰਮ ਪੈਂਦਾ ਹੈ ਅਤੇ ਕੰਮ ਪੈਣ 'ਤੇ ਸਭ ਤੋਂ ਪਹਿਲਾਂ ਚੇਤੇ ਕੌਣ ਆਉਂਦਾ? ਹਰ ਸਿਮਰੀ ਹੈ, ਹਰ ਰਾਰੇ ਨੂੰ ਸਿਹਾਰੀ ਨਾਲ, ਹਰੀ ਅਕਾਲ ਪੁਰਖ ਸਿਮਰੀ, ਸਭ ਤੋਂ ਪਹਿਲਾਂ ਰੱਬ ਚੇਤੇ ਆਉਂਦਾ। ਅਤੇ ਬਾਬਾ ਕਬੀਰ ਸਾਹਿਬ ਨੇ ਨਾਲ ਜ਼ਿਕਰ ਕਹਿੰਦੇ, ਐਸਾ ਸਿਮਰੋ ਨਿਤ। ਇਹ ਅਕਾਲ ਪੁਰਖ ਅੱਗੇ ਅਰਜੋਈ ਕਰ ਰਹੇ ਬਾਬਾ ਕਬੀਰ ਸਾਹਿਬ ਜੀ। ਪਹਿਲਾਂ ਤਾਂ ਦੱਸਿਆ ਕਹਿੰਦੇ ਵੀ ਇੰਝ ਹੈ ਜੀ, ਰੱਬ ਚੇਤੇ ਆਉਂਦਾ ਪਰ ਜਦੋਂ ਕੋਈ ਕੰਮ ਪੈ ਜੇ ਉਦੋਂ ਚੇਤੇ ਆਉਂਦਾ, ਜੇ ਕੰਮ ਨਾ ਪਵੇ ਫਿਰ ਰੱਬ ਚੇਤੇ ਨਹੀਂ ਆਉਂਦਾ। ਕਹਿੰਦੇ ਕੰਮ ਪਿਆ ਰੱਬ ਚੇਤੇ ਆਉਂਦਾ। ਬਾਬਾ ਕਬੀਰ ਸਾਹਿਬ ਕਹਿੰਦੇ, ਰੱਬ ਜੀ ਫਿਰ ਮੈਂ ਤਾਂ ਇਹੀ ਅਰਦਾਸ ਕਰਦਾ, ਐਸਾ ਸਿਮਰੋ ਨਿਤ, ਮੈਨੂੰ ਰੋਜ਼ ਕੋਈ ਨਾ ਕੰਮ ਪਿਆ ਹੀ ਰਹੇ, ਤੂੰ ਮੈਨੂੰ ਚੇਤੇ ਰਹੇ, ਮੈਂ ਤੈਨੂੰ ਰੋਜ਼ ਯਾਦ ਕਰਾਂ, ਤੂੰ ਮੈਨੂੰ ਕਦੇ ਭੁੱਲੇ ਨਾ। ਔਰ ਕਿਤੇ ਨਾ ਕਿਤੇ ਜੀ ਸਾਡੀ ਜਿਹੜੀ ਦਸ਼ਾ ਹੈ ਨਾ ਉਹ ਇੱਦਾਂ ਦੀ ਹੈ। ਇੱਕ ਤਾਂ ਜਿਵੇਂ ਗੁਰੂ ਸਾਹਿਬ ਕਹਿ ਰਹੇ ਵੀ ਤੁਸੀਂ ਮਤਲਬ ਦੇ ਹੋ ਨਾ ਸਿੱਖ, ਵੀ ਮਤਲਬ ਹੋਇਆ ਅਤੇ ਚੇਤੇ ਕਰ ਲਿਆ, ਫਿਰ ਮਤਲਬ ਹੋਇਆ ਅਤੇ ਗੁਰੂ ਦਾ ਹੁਕਮ ਵੀ ਮੰਨ ਲਿਆ ਨਾ। ਉੱਦਾਂ ਬੰਦਾ ਕਹਿ ਦਿੰਦਾ ਜੀ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਜੇ ਮਤਲਬ ਹੋਵੇ ਤਾਂ ਫਿਰ ਭਾਵੇਂ 2 ਵਜੇ ਠਾਲੋ, ਫਿਰ ਸੰਭਾਲਿਆ ਜਾਂਦਾ ਨਾ ਅੰਮ੍ਰਿਤ ਵੇਲਾ। ਫਿਰ ਕਿਸੇ ਨੇ ਕਿਹਾ ਸੀ ਜੀ, ਕਿਸੇ ਗੁਰੂ ਪਿਆਰੇ ਨੇ ਜੀ, ਸਾਨੂੰ ਅੰਮ੍ਰਿਤ ਵੇਲਾ ਸੰਭਾਲਿਆ ਕਰੋ, ਤੁਹਾਡੇ ਸਾਰੇ ਹੀ ਦੁੱਖ ਕੱਟੇ ਜਾਣ। ਫਿਰ 2 ਵਜੇ ਵੀ ਉੱਠ ਪੈਂਦਾ ਹੈ, ਭਾਵੇਂ ਰਾਤੀ 12 ਵਜੇ ਸੁੱਤਾ ਹੋਵੇ, 12:30 ਸੁੱਤਾ ਹੋਵੇ, 1 ਵਜੇ ਸੁੱਤਾ ਹੋਵੇ, ਜੇ ਕੰਮ ਹੋਵੇ ਫਿਰ 2 ਵਜੇ ਉੱਠਣਾ ਵੀ ਮੁਸ਼ਕਲ ਨਹੀਂ, ਅਤੇ ਜੇ ਨਾ ਹੋਵੇ ਫਿਰ 7 ਵਜੇ ਵੀ ਫਟਫਟ ਉਠਾਉਣਾ ਪੈਂਦਾ ਵੀ ਉੱਠ ਪਾ ਭਾਈ, ਹੁਣ ਅੰਮ੍ਰਿਤ ਵੇਲਾ ਵੀ ਲੰਘ ਗਿਆ ਅਤੇ ਸੂਰਜ ਸਿਰ 'ਤੇ ਚੜ੍ਹ ਆਇਆ, ਫਿਰ ਉਦੋਂ ਵੀ ਫੜ ਕੇ ਉਠਾਉਣਾ ਪੈਂਦਾ। ਮਤਲਬ ਨਾ, ਜੇ ਮਤਲਬ ਹੈ ਫਿਰ ਗੁਰੂ ਦਾ ਹੁਕਮ ਵੀ ਮੰਨ ਲੈਣਾ। ਹੁਣ ਗੁਰੂ ਦਾ ਹੁਕਮ ਹੀ ਹੈ ਨਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ। ਚਾਲਾਂਗੇ ਉੱਠ ਨਾਮ ਜਪ ਨਿਸ਼ਬਾਸੁਰ ਅਰਾਧ, ਕਾਰਾ ਤੁਜੇ ਨਾ ਵਿਆਪੀ ਨਾਨਕ ਮਿਟੈ ਉਪਾਧ। ਫਿਰ ਇਹ ਬਚਨ ਵੀ ਚੇਤੇ ਆ ਗਏ ਵੀ ਜੇ ਦਿਨ ਚੜ੍ਹੇ ਤੋਂ ਪਹਿਲਾਂ ਅਸੀਂ ਨਾਮ ਦੀ ਸੰਭਾਲ ਕਰ ਲਈਏ, ਗੁਰਬਾਣੀ ਦੀ ਸੰਭਾਲ ਕਰ ਲਈਏ, ਅਕਾਲ ਪੁਰਖ ਦਾ ਚਿੰਤਨ ਸੰਭਾਲ ਲਈਏ, ਅਤੇ ਫਿਰ ਗੁਰੂ ਬਾਬਾ ਜੀ ਕਹਿੰਦੇ ਭਾਈ ਕਾਰਾ ਤੁਜੇ ਨਾ ਵਿਆਪੀ, ਕੋਈ ਦੁੱਖ ਨਹੀਂ, ਨਾਨਕ ਮਿਟੈ ਉਪਾਧ, ਸਾਰੀਆਂ ਚਿੰਤਾਵਾਂ ਵੀ ਮਿਟ ਜਾਣਗੀਆਂ ਜੇ ਝਾਲਾਂਗੇ ਉੱਠ ਨਾਮ ਜਪ ਸੰਭਾਲ ਲਵੇਂ। ਫਿਰ ਗੁਰੂ ਦਾ ਹੁਕਮ ਚੇਤੇ ਆ ਗਿਆ ਨਾ, ਮੰਨ ਵੀ ਲਿਆ, ਕਿਉਂਕਿ ਮਤਲਬ ਹੈ। ਜੇ ਮੈਨੂੰ ਮਤਲਬ ਨਾ ਹੋਵੇ ਫਿਰ ਅੰਮ੍ਰਿਤ ਵੇਲਾ ਟਾਲਣ ਦੇ ਬਹਾਨੇ ਵੀ ਬੜੇ ਜੀ, ਅੰਮ੍ਰਿਤ ਵੇਲਾ ਤਾਂ ਉਦੋਂ ਹੀ ਆ ਜਦੋਂ ਉੱਠ ਪਵੋ, ਉਦੋਂ ਅੰਮ੍ਰਿਤ ਵੇਲਾ ਬਣ ਜਾਂਦਾ, ਫਿਰ ਟਾਲਣ ਦੇ ਬਹਾਨੇ ਵੀ ਹੈ ਨਾ। ਜੇ ਸੰਭਾਲਣ ਦੀ ਗੱਲ ਕਰੀਏ ਫਿਰ ਸੰਭਾਲਣ ਵਾਸਤੇ ਵੀ ਬਹਾਨਾ, ਜੇ ਟਾਲਣ ਦੀ ਗੱਲ ਕਰੀਏ ਫਿਰ ਟਾਲਣ ਵਾਸਤੇ ਤੇ ਜਿੰਨੇ ਮਰਜ਼ੀ। ਮਨ ਨੇ ਤਾਂ ਘਾੜਤ ਘੜ ਹੀ ਲੈਣੀ ਹੈ, ਮਨ ਨੇ ਘਾੜਤ ਘੜ ਲੈਣੀ, ਮਨ ਨੇ ਘਾੜਤ ਨਹੀਂ ਜੇ ਛੱਡਣੀ। ਗੁਰੂ ਸਾਹਿਬ ਨੇ ਨਾ ਹੁਣ ਇਹੀ ਦਸ਼ਾ ਜੀ, ਜਿਹੜਾ ਹੁਕਮ ਸਾਨੂੰ ਸਾਡੇ ਮਨ ਨੂੰ ਚੰਗਾ ਲੱਗਾ ਅਸੀਂ ਮੰਨ ਲਿਆ, ਜਿਹੜਾ ਸਾਨੂੰ ਨਹੀਂ ਚੰਗਾ ਲੱਗਾ ਅਸੀਂ ਟਲ ਮਟੋਲ ਦੇ ਆ ਗਏ। ਜਿਵੇਂ ਅਕਸਰ ਆਪ ਸੰਗਤ ਦੇ ਚਰਨਾਂ 'ਚ ਇੱਕ ਵੀ ਅੱਧਾ ਹੁਕਮ ਸਾਨੂੰ ਚੰਗਾ ਲੱਗਦਾ, ਅੱਧਾ ਹੁਕਮ ਸਾਨੂੰ ਚੰਗਾ ਨਹੀਂ ਲੱਗਦਾ, ਅੱਧਾ ਚੰਗਾ ਲੱਗਦਾ, ਜਨਮ ਚੰਗਾ ਲੱਗਦਾ, ਮੌਤ ਚੰਗੀ ਨਹੀਂ ਲੱਗਦੀ, ਸੁੱਖ ਚੰਗਾ ਲੱਗਦਾ, ਦੁੱਖ ਚੰਗਾ ਨਹੀਂ ਲੱਗਦਾ, ਹੱਸਣਾ ਚੰਗਾ ਲੱਗਦਾ, ਕੁਰਲਾਉਣਾ ਚੰਗਾ ਨਹੀਂ ਲੱਗਦਾ, ਰੱਜ ਜਾਣਾ ਚੰਗਾ ਲੱਗਦਾ, ਭੁੱਖੇ ਰਹਿਣਾ ਚੰਗਾ ਨਹੀਂ ਲੱਗਦਾ, ਐ ਰਾਜਿਆਂ ਵਾਂਗ ਵਰਗੀ ਜ਼ਿੰਦਗੀ ਲੰਘਾਉਣੀ ਚੰਗੀ ਲੱਗਦੀ ਹੈ ਪਰ ਜੇ ਕਿਤੇ ਗਰੀਬੀ ਵਿੱਚ ਲੰਘਾਉਣੀ ਪੈ ਜੇ ਫਿਰ ਚੰਗੀ ਨਹੀਂ ਲੱਗਦੀ। ਅਸੀਂ ਅੱਧੇ ਹੁਕਮ 'ਤੇ ਖੜੋਤੇ ਹੋਏ ਹਾਂ, ਪਰ ਬਾਪੂ ਜੀ ਦੀ ਪਾਵਨ ਬਾਣੀ ਦਾ ਇੱਕ ਬਚਨ ਹੈ ਆਪ ਜੀ ਦੀਆਂ ਰਸਨਾਵਾਂ 'ਤੇ ਰਹਿੰਦਾ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾ ਤਾਰ। ਸਤਿਗੁਰੂ ਦਾ ਹੁਕਮ 'ਤੇ ਮੰਨਣਾ, ਫਿਰ ਇਸ ਤਰ੍ਹਾਂ ਮੰਨੋ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਫਿਰ ਹੁਕਮ 'ਤੇ ਇਹ ਹੈ, ਇਹ ਨਹੀਂ ਵੀ ਰੱਜ ਕੇ ਦੇਈ ਚਵੱਲੇ ਅਤੇ ਮੈਂ ਤੇਰਾ ਸਿੱਖ, ਅਤੇ ਜੇ ਮੈਨੂੰ ਇੱਕ ਵਕਤ ਨਾ ਮਿਲੇ ਤਾਂ ਫਿਰ ਕਿਹੜੀ ਸਿੱਖੀ ਅਤੇ ਕਿਹੜਾ ਸਿੱਖ। ਫਿਰ ਇਹ ਨਹੀਂ ਹੁਕਮ ਮੰਨਣਾ ਅਤੇ ਫਿਰ ਸਾਰਾ, ਫਿਰ ਇਹ ਨਹੀਂ ਵੀ ਮੈਂ ਅੱਜ ਮੇਰੇ ਕੋਲ ਦਿਨ ਬੜੇ ਚੰਗੇ ਨੇ, ਧਨ ਦੌਲਤ ਦੀ ਕਮੀ ਕੋਈ ਨਹੀਂ, ਮੈਂ ਆਖਾਂ ਜੀ ਗੁਰੂ ਸਾਹਿਬ ਦੀ ਕਿਰਪਾ ਹੈ, ਗੁਰੂ ਸਾਹਿਬ ਦੀ ਕਿਰਪਾ ਹੈ, ਫਿਰ ਤਾਂ ਮੈਨੂੰ ਇਹ ਵੀ ਚੇਤਾ ਰਹਿ ਜਾਂਦਾ ਵੀ ਮੈਨੂੰ ਗੱਡੀ ਮਿਲੀ ਹੈ, ਮੈਂ ਗੱਡੀ 'ਤੇ ਵੀ ਲਿਖਾਉਣਾ,
ਮੈਨੂੰ ਚੰਗਾ ਘਰ ਮਿਲਿਆ, ਮੈਂ ਘਰ ਦੀ ਬਾਹਰ ਪਲੇਟ 'ਤੇ ਵੀ ਲਿਖਾਉਣਾ ਹੈ ਇਹ ਪੇ ਦਾ ਤੇਰੀ ਦਾ ਤਾਰ। ਪਰ ਜਦੋਂ ਕਿਤੇ ਹਾਲਾਤ ਸਮੇਂ ਮੁਤਾਬਕ ਬਦਲ ਵੀ ਜਾਣ ਤਾਂ ਫਿਰ ਉਦੋਂ ਮੈਨੂੰ ਇਹ ਚੇਤਾ ਰਹੇ ਇਹ ਪੇ ਦਾਤ ਤੇਰੀ ਦਾ ਤਾਰ, ਉਦੋਂ ਵੀ ਮੈਂ ਕਹਾਂ ਮਾਲਕਾ ਕੀ ਹੋਇਆ ਜੇ ਅੱਜ ਥੋੜ੍ਹੇ ਜਿਹੇ ਦਿਨ ਬਦਲ ਗਏ, ਹੈ ਤਾਂ ਤੇਰਾ ਹੁਕਮ ਹੀ ਹੈ ਨਾ, ਮੈਂ ਤਾਂ ਤੇਰੇ ਹੁਕਮ ਵਿੱਚ ਰਾਜ਼ੀ ਹਾਂ, ਮੈਨੂੰ ਕਿਸੇ ਇਨਸਾਨ ਨਾਲ ਕੋਈ ਗਿਲਾ ਸ਼ਿਕਵਾ ਨਹੀਂ, ਤੇਰਾ ਹੁਕਮ ਹੈ, ਫਿਰ ਤਾਂ ਅਸੀਂ ਸਿੱਖ ਹਾਂ। ਅਤੇ ਜੇ ਅਸੀਂ ਅੱਧ ਵਿਚਾਲੇ ਖੜੋਤੇ ਹੋਏ ਹਾਂ ਤਾਂ ਸਤਿਗੁਰੂ ਤਾਂ ਸਪਸ਼ਟ ਫਿਰ ਸ਼ਬਦ ਉੱਥੇ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਕਹਿ ਰਹੇ ਨੇ ਤੁਸੀਂ ਮਤਲਬ ਦੇ ਸਿੱਖ ਹੋ। ਸਤਿਗੁਰੂ ਨੇ ਸੰਬੋਧਨ ਕਰਕੇ ਕਿਹਾ, ਮਾਲਕ ਕਹਿੰਦੇ ਭਾਈ ਤੁਹਾਡੇ ਕੋਲ ਬਾਣਾ ਸਿੱਖੀ ਵਾਲਾ ਹੈ ਪਰ ਸਿੱਖੀ ਤੁਹਾਡੇ ਤੋਂ ਕੋਹਾਂ ਦੂਰੀ

ਸਿੱਖੀ ਦੀ ਸੰਭਾਲ ਨਾ ਕੋਈ ਕੋਈ ਕਰਦਾ। ਜਿਵੇਂ ਦੋ ਉਦਾਹਰਨਾਂ ਸਾਡੇ ਸਾਹਮਣੇ ਨੇ ਆਮ ਕਰਕੇ ਜਿਹੜੀਆਂ ਆਪਾਂ ਵਰਤਦੇ ਹਾਂ। ਇੱਕ ਭਾਈ ਮਹਾਂ ਸਿੰਘ, ਜਿਹਨੂੰ ਗੁਰੂ ਕਲਗੀਧਰ ਸਾਹਿਬ ਨੇ ਕਿਹਾ ਸੀ ਮਾਝੇ ਦੀ ਸਿੱਖੀ ਤੁਸੀਂ ਰੱਖੀ ਹੈ। ਇੱਕ ਭਾਈ ਦਾਨ ਸਿੰਘ, ਜਿਹਨੂੰ ਸਤਿਗੁਰੂ ਨੇ ਕਿਹਾ ਸੀ ਵੀ ਮਾਲਵੇ ਦੀ ਸਿੱਖੀ ਤੁਸੀਂ ਰੱਖੀ ਹੈ। ਮਾਝੇ ਦੀ ਸਿੱਖੀ ਰੱਖਣ ਦਾ ਖਿਤਾਬ ਭਾਈ ਮਹਾਂ ਸਿੰਘ ਨੂੰ ਹੈ, ਮਾਲਵੇ ਦੇ ਇਲਾਕੇ ਦੀ ਸਿੱਖੀ ਰੱਖਣ ਦਾ ਖਿਤਾਬ ਭਾਈ ਦਾਨ ਸਿੰਘ ਨੂੰ ਹੈ, ਭਾਈ ਦਾਨ ਸਿੰਘ ਨੂੰ ਹੈ। ਅਤੇ ਇੱਥੇ ਹੁਣ ਜਿਹੜਾ ਜ਼ਿਕਰ ਗੁਰੂ ਸਾਹਿਬ ਨੇ, ਉਹ ਦੋਵੇਂ ਘਟਨਾਵਾਂ ਬਾਅਦ ਦੀਆਂ ਨੇ ਜੀ। ਅਜੇ ਮੈਂ ਸਿਰਫ ਤਾਂ ਉਦਾਹਰਣ ਰੱਖੀ ਵੀ ਆਮ ਕਰਕੇ ਜਿਹੜੀਆਂ ਪ੍ਰਚਲਿਤ ਆਪਾਂ ਵਰਤਦੇ ਹਾਂ ਨਾ ਉਦਾਹਰਣ, ਵੀ ਸਿੱਖੀ ਜਦੋਂ ਸੰਭਾਲਣ ਦੀ ਵਾਰੀ ਆਈ ਦੌੜ ਗਏ, ਪਰ ਭਾਈ ਮਹਾਂ ਸਿੰਘ ਨੇ ਮੁੜ ਕੇ ਗੁਰੂ ਸਾਹਿਬ ਕੋਲੋਂ ਭੁੱਲ ਬਖਸ਼ਾ ਕੇ ਕਿਹਾ ਵੀ ਬੇਦਾਵਾ ਪਾੜ ਦਿਓ, ਮਾਝੇ ਦੀ ਸਿੱਖੀ ਰੱਖ ਲਈ। ਮਾਲਵੇ ਦੀ ਸਿੱਖੀ, ਸਾਰਿਆਂ ਨੇ ਕਿਹਾ ਧਨ ਚਾਹੀਦਾ ਸਿੱਖੀ ਨਹੀਂ ਚਾਹੀਦੀ, ਅਤੇ ਜਦੋਂ ਮਾਲਕ ਨੇ ਦਾਨ ਸਿੰਘ ਨੂੰ ਪੁੱਛਿਆ ਦਾਨ ਸਿੰਘ ਤੂੰ ਦੱਸ ਕੀ ਚਾਹੀਦਾ ਧਨ ਕੇ ਸਿੱਖੀ, ਕਹਿੰਦਾ ਮਾਲਕਾ ਸਿੱਖੀ ਧਨ 'ਤੇ ਬੜਾ ਪਿਆ, ਸਾਰਾ ਕੁਛ ਤੁਹਾਡਾ ਦਿੱਤਾ ਹੈ, ਹੁਣ ਤਾਂ ਸਿੱਖੀ ਚਾਹੀਦੀ ਹੈ। ਫਿਰ ਸਤਿਗੁਰੂ ਨੇ ਦਾਨ ਸਿੰਘ ਨੂੰ ਕਿਹਾ ਸੀ ਦਾਨ ਸਿੰਘ ਮਾਲਵੇ ਦੀ ਸਿੱਖੀ ਤੁਸੀਂ ਰੱਖੀ। ਹੁਣ ਸਤਿਗੁਰੂ ਨੇ ਜਿੰਨੇ ਉੱਥੇ ਬੈਠੇ ਸੀ ਉਹਨਾਂ ਸਾਰਿਆਂ ਨੂੰ ਕਿਹਾ ਕੋਈ ਉੱਠੋ ਭਾਈ ਆਪਣੀ ਬੱਚੀ ਦਾ ਰਿਸ਼ਤਾ ਦਿਓ, ਕੋਈ ਨਹੀਂ ਉੱਠਿਆ। ਸਤਿਗੁਰੂ ਕਹਿੰਦੇ ਤੁਸੀਂ ਮਤਲਬ ਦਿਓ। ਇੱਕ ਗੁਰੂ ਕਾ ਸਿੱਖ ਉੱਠਿਆ ਜਿਹਦਾ ਨਾਂ ਇਤਿਹਾਸ ਨੇ ਭਾਈ ਅਜਬ ਸਿੰਘ ਲਿਖਿਆ, ਇਹ ਕੰਧਾਰ ਦੀ ਧਰਤੀ ਦੇ ਰਹਿਣ ਵਾਲੇ ਨੇ, ਭਾਈ ਅਜਬ ਸਿੰਘ ਕੰਧਾਰ ਦੀ ਧਰਤੀ ਦੇ ਰਹਿਣ ਵਾਲੇ। ਇਹ ਹੁਣ ਉੱਥੇ ਭਰੀ ਸਭਾ 'ਚ ਉੱਠੇ, ਉੱਠ ਕੇ ਕਹਿੰਦੇ ਸਤਿਗੁਰੂ ਜੀ ਮੈਂ ਆਪਣੀ ਬੱਚੀ ਦਾ ਰਿਸ਼ਤਾ ਇਸ ਸਿੱਖ ਦੇ ਨਾਲ ਕਰਨ ਵਾਲਾ।

ਸਤਿਗੁਰੂ ਨੇ ਸੰਬੋਧਨ ਕੀਤਾ ਸਿੱਖ ਨੂੰ, ਸਿੱਖਾ ਨਿਹਾਲ ਹੋਇਆ ਹੈ ਤੂੰ, ਤੂੰ ਗੁਰੂ ਦੀ ਹਜ਼ੂਰੀ 'ਚ ਸਿੱਖੀ ਰੱਖੀ ਹੈ, ਗੁਰੂ ਦੀ ਹਜ਼ੂਰੀ 'ਚ ਔਰ ਭਰੀ ਸਭਾ ਵਿੱਚ, ਭਰੀ ਸਭਾ ਵਿੱਚ। ਹੁਣ ਇੱਕ ਖਿਆਲ ਰੱਖੋ ਜੀ, ਉਹ ਜਿਸ ਸਿੱਖ ਨਾਲ ਨਾਤਾ ਜੋੜਨਾ ਨਾ, ਜਿਸ ਸਿੱਖ ਨਾਲ ਨਾਤਾ ਜੋੜਨਾ, ਮੈਂ ਦੋ ਜ਼ਿਕਰ ਕੀਤੇ ਸੀ, ਭਾਈ ਕਾਨ ਸਿੰਘ ਅਤੇ ਭਾਈ ਆਨੰਦ ਸਿੰਘ, ਉਹ ਇੱਕੋ ਸਿੱਖ ਹੈ। ਬਸ ਤਵਾਰੀਖ ਗੁਰੂ ਖਾਲਸਾ ਜਿਹੜਾ ਉਹਦੇ 'ਚ ਆਨੰਦ ਸਿੰਘ ਹੈ, ਕਵੀ ਸੰਤੋਖ ਸਿੰਘ ਨੇ ਭਾਈ ਕਾਨ ਸਿੰਘ ਜ਼ਿਕਰ ਕੀਤਾ ਹੈ। ਸਿੱਖ ਹੋਈ ਹੈ ਲੇਪਣੀ ਸਿੱਖ ਕਰਕੇ ਇਤਿਹਾਸ 'ਚ ਬਹੁਤਾ ਪ੍ਰਸਿੱਧ ਨਾਮ ਨਾ ਕਹਿ ਲਓ, ਲੇਪਣੀ ਸਿੱਖ ਜਿਹੜਾ ਸਤਿਗੁਰੂ ਜੀ ਕੁਲ ਦੇ ਵਾਰ ਲੇਪਣ ਦਾ ਕੰਮ ਕਰਦਾ। ਅਸੀਂ ਨਾ ਜੀ ਅੱਜ ਵੀ ਸੰਸਾਰਕ ਤੌਰ 'ਤੇ ਸਾਡਾ ਸੁਭਾਅ ਹੈ, ਬੱਚੇ ਜਾਂ ਬੱਚੀ ਦਾ ਨਾਤਾ ਜਦੋਂ ਜੋੜਨਾ ਨਾ, ਅਸੀਂ ਆਸ ਪੜੋਸ ਤੋਂ ਪੁੱਛ ਪੜਤਾਲ ਕਰਦੇ ਹਾਂ ਜੀ, ਬੱਚੇ ਦਾ ਕੈਰੈਕਟਰ ਕਿੱਦਾਂ ਦਾ, ਬੱਚੀ ਦਾ ਕੈਰੈਕਟਰ ਕਿੱਦਾਂ ਦਾ, ਪਰਿਵਾਰ ਕਿੱਦਾਂ ਦਾ, ਸਾਰਾ ਕੁਝ ਅਸੀਂ ਪੁੱਛ ਪੜਤਾਲ ਕੀਤੀ, ਇਖਲਾਕ ਕਿੱਦਾਂ ਦਾ ਹੈ, ਰਹਿਣੀ ਸਹਿਣੀ ਕਿੱਦਾਂ ਦੀ ਹੈ, ਉਹ ਸਾਰਾ ਕੁਛ। ਜੇ ਕਿਤੇ ਪੁੱਛ ਪੜਤਾਲ ਕਰਦੇ ਹਾਂ, ਇੱਕ ਬੰਦਾ ਵੀ ਉਂਗਲ ਚੁੱਕ ਦੇ, ਇੱਕ ਬੰਦਾ ਵੀ, ਅਸੀਂ ਪਾਸੇ ਹਟ ਜਾਂਦੇ ਹਾਂ ਵੀ ਨਹੀਂ, ਨਾ ਬੱਚੀ ਦਾ ਰਿਸ਼ਤਾ ਕਰਨਾ ਅਤੇ ਨਾ ਬੱਚੇ ਦਾ। ਸਿਰਫ ਇੱਕ ਉਦਾਹਰਨ ਰੱਖ ਰਿਹਾ ਜੀ, ਇੱਕ ਉਂਗਲ ਵੀ ਜੇ ਕੋਈ ਚੁੱਕ ਦੇ, ਜੇ ਕੋਈ ਇੱਕ ਬੰਦਾ ਵੀ ਕਹਿ ਦੇ ਨਾ ਨਹੀਂ ਜੀ ਬੱਚਾ ਠੀਕ ਨਹੀਂ ਹੈ, ਤੁਸੀਂ ਬੱਚੀ ਦਾ ਨਾਤਾ ਨਾ ਕਰਿਓ, ਜਾਂ ਬੱਚੀ ਠੀਕ ਨਹੀਂ ਹੈ ਬੱਚੇ ਦਾ ਨਾਤਾ ਨਾ ਕਰਿਓ, ਨਾ ਕਿਸੇ ਇੱਕ ਜਣੇ ਨੇ ਵੀ ਕਹਿਤਾ, ਅਸੀਂ ਚੁੱਪ ਕਰਕੇ ਹਟ ਜਾਂਦੇ, ਨਹੀਂ ਜੀ ਸਾਨੂੰ ਇਹ ਰਿਸ਼ਤਾ ਠੀਕ ਨਹੀਂ ਲੱਗਾ। ਜਿਹੜੇ ਸਿੱਖ ਨਾਲ ਨਾਤਾ ਜੋੜਨਾ ਹੈ ਨਾ, ਉਹ ਸਿੱਖ ਨੂੰ ਗੁਰੂ ਸਾਹਿਬ ਦੀ ਹਜ਼ੂਰੀ 'ਚ ਬਹੁਤਿਆਂ ਨੇ ਮਾਰਿਆ ਹੈ। ਪਰ ਇਹ ਨਹੀਂ ਸੀ ਪਤਾ ਨਾ, ਹੁਣ ਉਹ ਤਾਂ ਇਸੇ ਕਰਕੇ ਵੀ ਗੁਰੂ ਸਾਹਿਬ ਨੇ ਮਾਰ ਕਰਵਾਈ, ਅਸੀਂ ਨਾਤਾ ਕਿਵੇਂ ਜੋੜ ਦਈਏ, ਅਸੀਂ ਨਾਤਾ ਕਿਵੇਂ ਜੋੜ ਦਈਏ, ਨਾ ਸਾਨੂੰ ਇਹਦੇ ਅੱਗੇ ਪਰਾ ਨਾ ਦੇ ਮਗਰ, ਵੀ ਅਸੀਂ ਤਾਂ ਜਾਣਦੇ ਹੀ ਨਹੀਂ ਇਹਨੂੰ, ਸਾਰੇ ਚੁੱਪ। ਅਜਬ ਸਿੰਘ ਉੱਠੇ ਤਾਂ ਸਿਰਫ ਇਸ ਕਰਕੇ ਵੀ ਧੰਨ ਗੁਰੂ ਕਲਗੀਧਰ ਸਾਹਿਬ ਨੇ ਕਿਹਾ ਸਤਿਗੁਰੂ ਦਾ ਹੁਕਮ ਹੈ, ਅਤੇ ਜਿੱਥੇ ਨਾਤਾ ਗੁਰੂ ਸਾਹਿਬ ਨੇ ਕਿਹਾ ਨਾ, ਉਹ ਥਾਂ ਮਾੜਾ ਹੋ ਹੀ ਨਹੀਂ ਸਕਦਾ, ਉਹ ਘਰ ਮਾੜਾ ਹੋ ਹੀ ਨਹੀਂ ਸਕਦਾ। ਅਤੇ ਜਿਹੜੇ ਸਿੱਖ ਨਾਲ ਨਾਤਾ ਕਰਨ ਵਾਸਤੇ ਕਿਹਾ, ਉਹ ਸਿੱਖ ਕਿਵੇਂ ਮਾੜਾ ਹੋਵੇਗਾ, ਉਹ ਸਿੱਖ ਕਿਵੇਂ ਮਾੜਾ ਹੋਵੇਗਾ। ਭਾਈ ਅਜਬ ਸਿੰਘ ਨੇ ਸਿੱਖੀ ਸੰਭਾਲੀ, ਮਾਲਕ ਕਹਿੰਦੇ ਤੁਸੀਂ ਨਿਹਾਲ ਹੋਏ ਹੋ, ਤੁਸੀਂ ਭਾਈ ਸਿੱਖੀ ਰੱਖੀ ਹੈ, ਸਭਨਾਂ ਦੇ ਵਿੱਚ ਤੇਰੀ ਪਰਖ ਹੋਈ ਹੈ ਅਤੇ ਤੂੰ ਪਰਖ ਵਿੱਚ ਖਰਾ ਉਤਰਿਆ। ਪਹਿਲੋਂ ਜ਼ਿਕਰ ਕੀਤਾ ਵੀ ਸਤਿਗੁਰੂ ਨੇ ਖੇਡ ਵਰਤਾਈ ਸਿਰਫ ਇੱਕ ਕਲਾ, ਜਦੋਂ ਮਾਲਕ ਨੇ ਕਸਵੱਟੀ ਲਾਈ ਨਾ, ਕਸਵੱਟੀ 'ਤੇ ਇੱਕੋ ਹੀ ਖਰਾ ਉਤਰਿਆ, ਬਾਕੀ ਤਾਂ ਸਾਰੇ ਝੜ ਗਏ, ਕਸਵੱਟੀ 'ਤੇ ਖਰਾ ਨਹੀਂ ਸੀ ਕੋਈ ਉਤਰਿਆ। ਸਤਿਗੁਰੂ ਕਹਿੰਦੇ ਸਭਨਾਂ ਵਿੱਚ ਤੁਹਾਡੀ ਪਰਖ ਹੋਈ ਹੈ ਅਤੇ ਤੁਸੀਂ ਪਰਖ ਦੇ ਵਿੱਚ ਖਰੇ ਉਤਰੇ ਹੋ।

ਫਿਰ ਅੱਗੇ ਸਿੱਖ ਦਾ ਜੀਵਨ ਵੇਖੋ ਜੀ। ਹੁਣ ਮਾਲਕ ਪਾਤਸ਼ਾਹ ਦਾ ਹੁਕਮ ਹੈ, ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ, ਹੈ ਨਾ, ਗੁਰੂ ਸਾਹਿਬ ਦਾ ਹੁਕਮ ਹੈ। ਸਿੱਖ ਉੱਠਿਆ, ਜਿਹਦੇ ਨਾਲ ਨਾਤਾ ਜੋੜਨਾ, ਉਹਨੇ ਉੱਠ ਕੇ ਨਾ ਗੁਰੂ ਸਾਹਿਬ ਅੱਗੇ ਹੱਥ ਜੋੜੇ। ਹੱਥ ਜੋੜਦਿਆਂ ਹੋਇਆ ਆਖਿਆ, ਕਹਿੰਦੇ ਮਾਲਕ ਜੀ, ਉਹ ਮੋਕੋ ਉਚਿਤ ਨਾ ਵਿਆਹ ਕੋ, ਵੀ ਇਹ ਬੱਚੀ ਨਾਲ ਮੈਂ ਵਿਆਹ ਨਹੀਂ ਕਰਵਾ ਸਕਦਾ, ਮੇਰੇ ਲਈ ਉਚਿਤ ਨਹੀਂ ਹੈ, ਮੇਰੇ ਲਈ ਇੱਥੇ ਵਿਆਹ ਕਰਵਾਉਣਾ ਉਚਿਤ ਨਹੀਂ ਹੈ। ਸਵਾਲ ਪੁੱਛਿਆ ਕਿਉਂ, ਅਤੇ ਜਵਾਬ ਦਿੰਦਿਆਂ ਕਿਹਾ, ਭਗਨੀ ਸਮ ਹੋਈ ਗੁਰੂ ਸਾਹਿਬ ਜੀ, ਇਹ ਤਾਂ ਮੇਰੇ ਭੈਣਾਂ ਵਰਗੀ ਹੈ, ਪਰ ਬੇਟੀ ਕੋ ਬੇਟੀ ਜਾਣਾ, ਪਰ ਇਸਤਰੀ ਕੋ ਮਾਤ ਬਖਾਨਾ। ਜਾਂ ਭਾਈ ਗੁਰਦਾਸ ਜੀ ਨੂੰ ਆਪਾਂ ਪੜ੍ਹਿਆ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਦੇ ਰੂਪ ਵਿੱਚ, ਗੁਰੂ ਸਾਹਿਬ ਜੀ ਮੇਰੀ ਭੈਣ ਹੈ। ਦੇਖੋ ਜਦੋਂ ਜਿੱਥੇ ਆਨੰਦ ਕਾਰਜ ਹੋ ਜਾਣ, ਉਹ ਗੁਰੂ ਹਜ਼ੂਰੀ ਹੈ। ਆਪਣੀ ਇਸਤਰੀ ਸੌ ਰੱਤ ਹੋਈ, ਰਾਹਤਵੰਤ ਸਿੰਘ ਖੈਸ਼ ਹੋਈ, ਹੈ ਨਾ, ਉਸ ਰੂਪ ਵਿੱਚ ਜਦੋਂ ਵੇਖਾਂਗੇ, ਫਿਰ ਉਦੋਂ ਪਹਿਲਾਂ ਤਾਂ ਜੋ ਸਾਹਿਬ ਵੱਲੋਂ ਬਖਸ਼ੀ ਰਹਿਤ ਮਰਿਆਦਾ ਹੈ, ਨੇਮ ਹੈ, ਜੋ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ, ਉਹ ਇਹ ਹੀ ਹੈ, ਆਪ ਤੋਂ ਵੱਡੀ ਮਾਂ, ਆਪਣੇ ਬਰਾਬਰ ਦੀ ਭੈਣ, ਆਪ ਤੋਂ ਛੋਟੀ ਧੀ। ਗੁਰੂ ਸਾਹਿਬ ਦਾ ਬਖਸ਼ਿਆ ਸਿਧਾਂਤ ਹੈ ਸਤਿਗੁਰੂ ਜੀ, ਉਚਿਤ ਨਹੀਂ ਹੈ। ਸਿੱਖ ਨੇ ਅੱਗੋਂ ਇਹ ਜਵਾਬ

ਉੱਥੇ ਜੀ ਫਿਰ ਉਹ ਬੱਚੀ ਭਾਈ ਅਜਬ ਸਿੰਘ ਉਹਨਾਂ ਦੀ ਧੀ, ਉਹਨੇ ਗੁਰੂ ਸਾਹਿਬ ਦੇ ਸਨਮੁੱਖ ਆਪਣੇ ਪਿਤਾ ਦੇ ਸਨਮੁੱਖ ਨਾ ਫਿਰ ਬਚਨ ਕੀਤੇ ਅਤੇ ਉਹਨਾਂ ਇਹ ਕਿਹਾ ਵੀ ਗੁਰੂ ਸਾਹਿਬ ਦੇ ਬੋਲ ਨੇ ਅਤੇ ਗੁਰੂ ਪਾਤਸ਼ਾਹ ਦੇ ਬੋਲਾਂ ਕਰਕੇ ਮੇਰੇ ਪਿਤਾ ਜੀ ਨੇ ਨਾਤਾ ਜਿਹੜਾ ਉਹ ਗੁਰੂ ਸਾਹਿਬ ਦੇ ਹੁਕਮ ਕਰਕੇ ਇੱਥੇ ਨਾਤਾ ਜੋੜਿਆ। ਹੁਣ ਮੈਂ ਸਾਰੀ ਜ਼ਿੰਦਗੀ ਗੁਰੂ ਪਾਤਸ਼ਾਹ ਦੇ ਕੋਲ ਹੀ ਬਤੀਤ, ਉਹਨਾਂ ਦੀ ਸੇਵਕ ਬਣ ਕੇ ਹੀ

ਵੀ ਮੈਂ ਹੁਣ ਕਿਤੇ ਵੀ ਨਾ ਕੋਈ ਦੂਜਾ ਤੀਜਾ ਨਹੀਂ, ਜਿੱਥੇ ਗੁਰੂ ਸਾਹਿਬ ਨੇ ਬਚਨ ਕੀਤੇ ਮੈਂ ਉਹਨਾਂ ਬਚਨਾਂ 'ਤੇ ਖਰੀ ਹਾਂ। ਬੱਚੀ ਕੋਲ ਵੇਖੋ ਕਿੱਡਾ ਸਿੱਧਕ ਹੈ ਜੀ, ਪਿਤਾ ਨੇ ਕਿਹਾ, ਪਿਤਾ ਦੇ ਆਖੇ 'ਤੇ ਬੱਚੀ ਮੰਨ ਗਈ। ਹੁਣ ਉਹਨੇ ਕਿਹਾ ਵੀ ਮੇਰੇ ਪਿਤਾ ਜੀ ਨੇ ਕਿਹਾ ਅਤੇ ਮੈਂ ਹੁਣ ਸਾਰੀ ਜ਼ਿੰਦਗੀ ਗੁਰੂ ਸਾਹਿਬ ਦੇ ਕੋਲ ਸੇਵਕ ਬਣ ਕੇ ਗੁਜ਼ਾਰਨੀ, ਕੋਈ ਦੂਜਾ ਤੀਜਾ ਕੁਝ ਨਹੀਂ, ਸਿਰਫ਼ ਗੁਰੂ ਸਾਹਿਬ ਦੇ ਬੋਲਾਂ ਦੀ ਪਾਲਣਾ। ਉਹਨਾਂ ਨੇ ਉੱਥੇ ਕਹਿੰਦੇ ਹੁਣ ਸਰ ਸੇਵੋਂ ਸ਼੍ਰੀ ਗੁਰਦੇਵ ਕੋ, ਮੈਂ ਸਿਰਫ ਗੁਰੂਦੇਵ ਸਾਹਿਬ ਮਤਲਬ ਗੁਰੂ ਪਾਤਸ਼ਾਹ ਨੂੰ ਸੇਵਾਂ, ਇੱਥੇ ਹੀ ਆਪਣਾ ਜਿਹੜਾ ਜੀਵਨ ਹੈ ਉਹ ਮੈਂ ਬਤੀਤ ਕਰਾਂ, ਗੁਜ਼ਾਰਾਂਗੀ। ਇਸ ਤਰ੍ਹਾਂ ਜਦੋਂ ਬੱਚੀ ਨੇ ਉੱਥੇ ਬਚਨ ਕੀਤੇ

ਫਿਰ ਜੀ ਉੱਥੇ ਗੁਰੂ ਪਾਤਸ਼ਾਹ ਨੇ ਬਚਨ ਕਰਕੇ ਨਾ ਉਸ ਸਿੱਖ ਭਾਈ ਕਾਹਨ ਸਿੰਘ ਜੀ ਨੂੰ ਵੀ ਮਾਲਕ ਨੇ ਆਪ ਸਮਝਾਉਂਦਿਆਂ ਫਿਰ ਆਨੰਦ ਕਾਰਜ ਵਾਸਤੇ ਗੁਰੂ ਸਾਹਿਬ ਨੇ ਉੱਥੇ ਆਪ ਬਚਨ ਕੀਤੇ। ਫਿਰ ਉਸ ਬੱਚੀ ਦਾ ਅਤੇ ਭਾਈ ਕਾਹਨ ਸਿੰਘ ਜੀ ਦਾ ਆਨੰਦ ਕਾਰਜ ਹੁੰਦਾ ਹੈ। ਫਿਰ ਦੋਵੇਂ ਗੁਰੂ ਪਾਤਸ਼ਾਹ ਦੇ ਹੁਕਮ ਅਨੁਸਾਰ ਆਪਣਾ ਜੀਵਨ ਜਿਹੜਾ ਗੁਰੂ ਪਾਤਸ਼ਾਹ ਦੀ ਸੇਵਾ ਦੇ ਵਿੱਚ ਬਤੀਤ ਕਰਦੇ ਨੇ। ਸਾਰੀ ਜ਼ਿੰਦਗੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਕੋਲ ਰਹਿ ਕੇ ਉਹਨਾਂ ਨੇ ਆਪਣਾ ਜੀਵਨ ਸਤਿਗੁਰੂ ਦੀ ਸੇਵਾ ਕਮਾਉਂਦਿਆਂ ਹੋਇਆਂ ਫਿਰ ਬਤੀਤ ਕੀਤਾ। ਅਗਾਂਹ ਕਿਵੇਂ ਗੁਰੂ ਪਾਤਸ਼ਾਹ ਸਾਰੀ ਖੇਡ ਕਲਾ ਵਰਤਾਉਂਦੇ ਨੇ ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੂਗੀਆਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਨਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਰਛਿਆ ਰਿਆਇਤ ਦੇਗ ਤੇਗ ਪਤੇ। ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਦਾ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ

ਆਏ ਗਏ ਸਜਵੇ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀ ਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮਤ ਬਖਸ਼ਣੀ ਦਾਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੋੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈਕਰ ਕੀਰਤ ਆਖੀਐ ਕਰਤੀ ਕਾ ਹੋਏ ਵਿਚਾਰੋ, ਤਿਤ ਕਰ ਗਾਓ ਸੋਹਿਲਾ ਸਿਵਰਿਓ ਸਿਜਣਹਾਰ। ਤੋਂ ਮੰਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸ਼ੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੁ ਸਜਣਾ ਸਿਸਣੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਕਰ ਕਰੇਹੁ ਪਹੁੰਚਾ ਸਦੜੀ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ, ਗੁਰ ਗੁਰੇ ਕੋ ਵੇਸਨਿਕ। ਬਾਬਾ ਜੈ ਕਰ ਕਰਤੀ ਕੀਰਤ ਹੋਏ, ਸੋ ਕਰ ਰਾਹੁ ਅਡਾਈ ਤੋਏ ਰਹਾਉ। ਬਿਸੋਏ ਚਸਿਆਂ ਘੜੀਆਂ ਪਹਿਰਾ, ਤਿਤੀ ਵਾਰੀ ਮਾਹ ਵਾ ਸੂਰਜੇ ਕੋ ਰੁਤਨਿਕ। ਨਾਨਕ ਕਰਤੀ ਕੀ ਕੀਤੀ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਵਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਾ ਨਲੋ ਪਵਨ ਚਵਰੋ, ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵਖਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਏ ਕੋ, ਸਹਸ ਮੂਰਤ ਨ ਨਾਇਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ ਗੰਧ ਵਿੰਡ, ਸਹਸ ਤਵ ਗੰਧੇ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤੇ ਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਵਿਤ, ਮਨੋ ਅਨ ਦਿਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿਨ ਕੋ ਹੋਏ, ਜਾਤੇ ਤੇਰੇ ਨਾਇ ਵਾਸਾ। ਰਾਗ ਗੋੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅਨਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਉ। ਸਾਕਤ ਹਰਸ ਸਾਧਨਾ ਜਾਣਿਆ, ਦਿਨ ਅੰਦਰ ਹੋ ਮੈਂ ਗੰਡਾ ਹੈ। ਜਿਉਂ ਜਿਉਂ ਚਲਹਿ ਚੁਬਹਿ ਦੁਖ ਪਾਵਹਿ, ਜਮਕਾਲ ਸਹਿ ਸੇ ਡੰਡਾ ਹੈ। ਹਰ ਜਨ ਹਰ ਨਾਮ ਸਮਾਣੇ, ਦੁਖ ਜਨ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਵੋ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ

मोकोकार संतन की तूरे। वाहे गुरु जी का खालसा, वाहे।

0: ਚੱਲ ਲੱਖ ਜਿਓ ਭੈਵ ਚਗਨ ਕੱਢਿਆ ਵਿਗਾਰ ਭੈਵ ਧਰਤੀ ਤੁੱਬੀ ਪਾਰ ਭੈਵ ਚੰਦ ਸੁਰੈ ਸੁਰਪਾਰ ਭੈਵ ਚ ਰਾਜਾ ਧਰਮ ਦੁਆਰ ਭੈਵ ਸੂਰਜ ਭੈਵ ਚੰਦ ਕੋ ਕਰੋੜੀ ਚਲਤਨਾਇਨ ਭੈਵ ਸਤਬਦ ਸੁਰਨਾਥ ਭੈਵ ਚੜਾਣੇ ਆਕਾਸ਼ ਭੈਵ ਜੋਤ ਮਹਾਬਲ ਸੂਰ ਭੈਵ ਜਾਵੇ ਜਾਵੇ ਪੂਰ ਸਗਲਿਆ ਭੋ ਲਿਖੇ ਅਸਰਲੀ ਨਾਨਕ ਨਿਰਭਉ ਨਿਰੰਕਾਰ ਸਚੀ ਇੱਕ ਮਹੱਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕਿਤਿਆਂ ਕੰਨ ਕਹਾਣੀਆਂ ਕਿਤੇ ਬੇਦ ਵਿਚਾਰ ਕਿਤੇ ਨੱਚਮੰਗ ਤੇ ਗੁੜਮੁੜਪੁਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲਿਆ ਅਲਪਤਾਲ ਲਕਟਕਿਆਂ ਕਿ ਮੁੰਦਰੇ ਲਕਟਕਿਆਂ ਕਿ ਹਾਰ ਜਿਤਨ ਪਾਈਏ ਨਾਨਕਾ ਸਿਤਨੋ ਅਸ਼ਾ ਗਿਆਨ ਨਗਲੀ ਢੂੰਡਿਆ ਕਰਨਾ ਕਰੜਾ ਸਾ।

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੀ ਉਹ ਬਹੁਤੇ ਜਣ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵਰਦਾਤਾ ਕੋਣੀ ਸਭ ਸੁਣੋ ਲੋਕ ਸੁਭਾਇਆ, ਸਤਿਗੁਰ ਮਿਲਿਆ ਸਤ ਪਾਇਆ ਦਿਨ ਵਿੱਚੋਂ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ।

صاحبجي سلام شريف أهبر صاحبجي سلام شريف أهبر.

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹ।

0: ਸਮੁੱਲਵੈ ਜਨ ਦਰਸ਼ਨ ਲੈਣੇ ਪਯੋ ਮਨ ਵਿਸਾਸ ਪਾਇਓ ਗਹਿਰ ਗੋ ਹਦਰਤ ਦਿਓ ਗਰਲ ਨਾਸ ਤਨ ਨੱਠਿਓ ਅਮਿਓ ਅੰਤਰਗਤ ਪੀਓ ਰਿਦ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ ਸਤਿਗੁਰ ਸਹਿਜ ਸਮਾਤ ਰਵਿਓ ਸਾਮਾਨ ਨਿਰੰਤਰ ਉਧਾਰੋ ਚਿਤ ਦਾਰਦ ਹਰਨ ਬਿਖੰਤ ਕਲ ਮਲ ਤ੍ਰਸਨ ਸਦ ਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿਣੇ ਰਸਨ।
1: ਨਾਮ ਅਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰ ਬੋ ਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟ।

ਹਰ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਸੂਹੀ ਰਾਗ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 731 ਅਤੇ 732 ਉੱਪਰ ਸੁਭਾਏਮਾਨ ਹੈ। ਸਤਿਗੁਰ ਜੀ ਕਿਰਪਾ ਕਰਨਾ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ। ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੈ ਰੰਗ ਗੁਰ ਤੁਠੈ ਹਰ ਰੰਗ ਚਾੜਿਆ

Okay.